ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਰਣਜੀਤ ਸਿੰਘ ਜੀ ਪਦਮ, ਜਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਕੁਝ ਦਿਨ ਪਹਿਲਾਂ ਉਹ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਆਪਾਂ ਸਾਰੇ ਹੀ ਉਹਨਾਂ ਦੇ ਆਤਮ ਰੂਪ ਦੇ ਰੱਖੇ ਹੋਏ ਸਹਿਜ ਪਾਠ, ਜਿਨ੍ਹਾਂ ਦੇ ਭੋਗ ਪਾਏ ਗਏ ਨੇ, ਜੋ ਪਰਿਵਾਰ ਵੱਲੋਂ ਆਰੰਭ ਕਰਵਾਏ ਗਏ ਸਨ, ਅਤੇ ਬਰਾਗਮਈ ਕੀਰਤਨ ਹੋਇਆ ਹੈ। ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਨੇ ਅੰਤਿਮ ਅਰਦਾਸ ਕੀਤੀ ਹੈ, ਉਹਨਾਂ ਦਾ ਧੰਨਵਾਦ। ਗੁਰੂ ਜੀ ਨੇ ਦਰਸ਼ਨ ਦਿੱਤੇ ਨੇ, ਆਪਾਂ ਸ਼ੁਕਰਾਨਾ ਕਰਦੇ ਗੁਰੂ ਜੀ ਦਾ। ਅਤੇ ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਾਇਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਫਿਰ ਇੱਕ ਵਾਰ ਜੋ ਪਦਮ ਪਰਿਵਾਰ ਹੈ ਉਹਨਾਂ ਵੱਲੋਂ ਆਪ ਸੰਗਤਾਂ ਦਾ, ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਆਪਣੇ ਵੱਲੋਂ, ਜੰਡੀ ਪਰਿਵਾਰ ਵੱਲੋਂ ਅਤੇ ਗੁਰਦੁਆਰਾ ਸਾਹਿਬ ਫਰੀ ਮੌਣ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਸੰਗਤਾਂ ਦੇ ਨਾਲ, ਪਰਿਵਾਰ ਨਾਲ ਅਫਸੋਸ ਕਰਦਾ ਅਤੇ ਧੰਨਵਾਦ ਕਰਦਾ ਹੈ ਕਿ ਤੁਸੀਂ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ, ਇਹਨਾਂ ਨਾਲ ਦੁੱਖ ਦੀ ਸਾਂਝ ਪਾਈ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਜਦੋਂ ਪਰਿਵਾਰ ਦਾ ਕੋਈ ਵੱਡਾ ਚਲਿਆ ਜਾਵੇ ਅਤੇ ਉਸ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਦੀ ਦਸਤਾਰ ਜੋ ਉਸ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ, ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਨੂੰ, ਜੋ ਉਹਨਾਂ ਦਾ ਵੱਡਾ ਸਪੁੱਤਰ ਸਰਦਾਰ ਜਸਪਾਲ ਸਿੰਘ ਪਦਮ, ਉਹ ਮੱਥਾ ਟੇਕ ਕੇ ਪਹਿਲਾਂ ਜੋ ਗੁਰੂ ਘਰ ਦੀ ਜੋ ਆਸ਼ੀਰਵਾਦ ਹੈ, ਗੁਰੂ ਘਰ ਦੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸ਼ੀਰਵਾਦ ਹੈ, ਉਹ ਆ ਕੇ ਸਰੂਪੇ ਦੀ ਦਾਤ ਲੈ ਲੈਣ। ਫਿਰ ਜੋ ਦਸਤਾਰਬੰਦੀ ਹੋਣੀ ਹੈ ਉਹ ਇਸ ਦੇ ਸਹੁਰਾ ਪਰਿਵਾਰ, ਜੋ ਇਹਨਾਂ ਦੀ ਨੌਂ ਰਾਣੀ ਰੁਚੀ ਪਦਮ, ਉਹਨਾਂ ਦਾ ਪੇਕਾ ਪਰਿਵਾਰ, ਸਤਿਕਾਰਯੋਗ ਸ੍ਰੀ ਵਿਸ਼ਾਲ ਸ਼ਰਮਾ ਜੀ, ਬੋਲੇ ਸੋ ਨਿਹਾਲ। ਹੁਣ ਅੱਗੇ ਮੱਥਾ ਟੇਕ ਕੇ ਉੱਥੇ ਬੈਠ ਜਾਓ। ਹੁਣ ਮੈਂ ਬੇਨਤੀ ਕਰਦਾ ਜੋ ਦਸਤਾਰ ਆਈ ਹੈ ਇਹਨਾਂ ਦੀ ਵੱਡੀ ਨੌਂ ਰਾਣੀ ਰੁਚੀ ਪਦਮ ਦੇ ਪਰਿਵਾਰ ਵੱਲੋਂ, ਪੇਕਾ ਪਰਿਵਾਰ ਵੱਲੋਂ, ਵਿਸ਼ਾਲ ਸ਼ਰਮਾ ਜੀ, ਉਹ ਇਹਨਾਂ ਨੂੰ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ ਉਹ ਭੇਟ ਕਰਨਗੇ। ਸਿਰ 'ਤੇ ਰੱਖ ਦਿਓ, ਸਿਰ 'ਤੇ ਰੱਖ ਦਿਓ, ਸਿਰ 'ਤੇ ਰੱਖ ਦਿਓ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਅਸੀਂ ਅਰਦਾਸ ਕਰਦੇ ਕਿ ਮਹਾਰਾਜ, ਇਸ ਬੱਚੇ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ, ਜੋ ਇਹਨਾਂ ਦੇ ਪਿਤਾ ਜੀ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ, ਪਰਿਵਾਰਕ ਜ਼ਿੰਮੇਵਾਰੀਆਂ, ਰਿਸ਼ਤੇਦਾਰਾਂ ਦੇ ਵਿੱਚ ਵਿਚਰਨਾ, ਪਰਿਵਾਰ ਨੂੰ ਇਹ ਮਹਾਰਾਜ ਸ਼ਕਤੀ ਦੇਣ, ਇਹ ਝੱਲਣ ਦੀ ਸਮਰੱਥਾ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਸ਼ਕਤੀ, ਮਹਾਰਾਜ ਇਹਨਾਂ ਨੂੰ ਕਿਰਪਾ ਕਰਨ, ਇਹ ਜ਼ਿੰਮੇਵਾਰੀਆਂ ਨਿਭਾ ਸਕੇ। ਸੋ ਮੈਂ ਅਰਦਾਸ ਕਰਦਾ ਕਿ ਉਹਨਾਂ ਦੇ ਜੀਵਨ ਸਾਥੀ ਭੈਣ ਜੀ ਪਰਮਜੀਤ ਕੌਰ ਪਦਮ, ਉਹਨਾਂ ਨੂੰ ਵੀ ਮਹਾਰਾਜ ਤੰਦਰੁਸਤੀ ਬਖਸ਼ੇ ਅਤੇ ਇਹ ਜੋ ਭਾਣਾ ਵਾਪਰਿਆ ਹੈ ਉਸ ਨੂੰ ਝੱਲਣ ਦੀ ਸਮਰੱਥਾ ਬਖਸ਼ੇ। ਬਾਕੀ ਇਹਨਾਂ ਦਾ ਪਰਿਵਾਰ ਜਿੰਨਾ ਵੀ ਹੈਗਾ ਸਾਰਿਆਂ ਨੂੰ
महाराज मेहर रखन गुरसिखी जीवन ਅਤੇ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ। ਮੈਂ ਸਪੈਸ਼ਲ ਫਿਰ ਧੰਨਵਾਦ ਕਰਦਾ ਮੈਂ ਸਤਿਕਾਰਯੋਗ ਸਾਡੇ ਲਾਂਗਰੀ ਸਾਹਿਬ ਗੁਰਮੀਤ ਸਿੰਘ ਜੀ, ਉਹਨਾਂ ਨਾਲ ਗੱਲ ਹੁੰਦੀ ਸੀ ਕਿ ਜਦੋਂ ਮੈਂ 15-16 ਸਾਲ ਪਹਿਲਾਂ ਆਇਆ ਤਾਂ ਇਸ ਪਰਿਵਾਰ ਨੇ ਸਪੈਸ਼ਲੀ ਇਹਨਾਂ ਦੇ ਜੋ ਛੋਟਾ ਲੜਕਾ ਅਮਰਦੀਪ ਸਿੰਘ, ਉਸਨੇ ਐੱਲ ਏ ਤੱਕ ਵੀ ਕਹਿੰਦਾ ਵੀ ਸਾਡੀ ਹੈਲਪ ਕੀਤੀ, ਐੱਲ ਏ ਜਾਣ ਆਉਣ ਦੀ ਵੀ ਲੋੜ ਪਈ ਉਹ ਨਾਲ ਜਾਂਦਾ ਰਿਹਾ। ਇਹ ਮੈਂ ਉਹ ਕਹਿੰਦਾ ਵੀ ਸਪੈਸ਼ਲ ਧੰਨਵਾਦ ਕਰਨਾ। ਸੋ ਮੈਂ ਉਹਨਾਂ ਵੱਲੋਂ ਇਸ ਪਰਿਵਾਰ ਦਾ ਜੋ ਕੀਤੀਆਂ ਸੇਵਾਵਾਂ ਉਹਨਾਂ ਦਾ ਧੰਨਵਾਦ ਕਰਦਾ, ਅਤੇ ਇਸੇ ਤਰ੍ਹਾਂ ਜੋ ਇਸ ਸੰਗਤ ਦੇ ਵਿੱਚ ਵਿਚਰ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਲੋੜ ਹੋਵੇ, ਮਹਾਰਾਜ ਕਿਰਪਾ ਕਰਨ ਤੁਹਾਨੂੰ ਇਹ ਆਸ਼ੀਰਵਾਦ ਦੇਣ, ਤੁਸੀਂ ਹਰੇਕ ਦੇ ਨਾਲ ਜਾ ਕੇ ਖੜ ਸਕੋ। ਸੋ ਇੱਥੇ ਹੀ ਸਮਾਪਤੀ ਹੈ। ਮੈਂ ਬੇਨਤੀ ਕਰਦਾ ਕਿਸੇ ਨੇ ਵੀ ਪਰਿਵਾਰ ਵੱਲੋਂ ਇੱਥੇ ਚਾਰ ਸ਼ਬਦ ਬੋਲਣੇ ਹੋਣ, ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਆ ਕੇ ਜ਼ਰੂਰ ਕਿਸੇ ਨੇ ਵੀ ਬੋਲਣਾ ਬੋਲ ਸਕਦੇ। ਕਿਸੇ ਨੇ ਪਰਿਵਾਰ ਵੱਲੋਂ, ਉਹਨਾਂ ਦੀ ਧੀ ਰਾਣੀ ਉਹਨਾਂ ਵੱਲੋਂ ਕਿਸੇ ਨੇ ਵੀ ਬੋਲਣਾ ਹੋਵੇ, ਉਹ ਆ ਕੇ ਇਸ ਸਟੇਜ 'ਤੇ ਸੰਗਤ ਦਾ ਧੰਨਵਾਦ ਕਰ ਸਕਦੇ। ਜੇ ਮੇਰੇ ਇਹਨਾਂ ਬੱਚਿਆਂ ਨੇ ਬੋਲਣਾ ਉਹ ਵੀ ਆ ਸਕਦੇ, ਜੇ ਨਹੀਂ ਕਿਸੇ ਨੇ ਬੋਲਣਾ ਇੱਥੇ ਹੀ ਸਮਾਪਤੀ ਹੈ। ਪਰਿਵਾਰ ਵੱਲੋਂ ਸਤਿਕਾਰਯੋਗ ਸਵਰਗ ਵਾਸੀ ਸਰਦਾਰ ਰਣਜੀਤ ਸਿੰਘ ਪਦਮ, ਉਹਨਾਂ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤਾ ਹੋਇਆ ਹੈ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਹੋਂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ

ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ

ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਤ ਨੂੰ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਤ ਨੂੰ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁੰਦਰੋਂ ਇੰਦਰ ਇੰਦਰਾਸਨ, ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋਂ ਸਾਧ ਵਿਚਾਰੇ। ਗਾਵਨ ਤੁਦਨੋਂ ਜਤੀ ਸਤੀ ਸੰਤੋਖੀ, ਗਾਵਨ ਤੁਦਨੋਂ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਨ, ਸੁਰਗ ਮੱਚ ਪਿਆਲੇ। ਗਾਵਨ ਤੁਦਨੋ ਰਤਨ ਉਪਾਏ, ਤੇਰੇ ਅੜਸਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰਕਾ ਰੱਖੇ ਤੇਰੇ ਧਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਤ ਸਾਹਿਬ, ਸਾਚਾ ਸਾਚੀ ਨਾਈ, ਹੈ ਵੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਪਾਈ, ਕਰ ਕਰ ਦੇਖੇ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾ ਪਤ ਸਾਹਿਬ, ਨਾਨਕ ਰਹਿਣ ਰਜ਼ਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਿਹਾਰਾ, ਸਾ ਮੁਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤਭੂਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾਰੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜ ਆਪ ਤੇ ਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੈ ਬਾਤ ਸੁਨਾਤ, ਰਾਗ ਗੁਜਰੀ ਮਹੱਲਾ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸੁਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਕਾਇ, ਹਰ ਕੀਰਤ ਹਮਰੀ ਰਹਿ ਰਾਸ ਰਹੋ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਾਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਮਹੱਲਾ ਪੰਜਵਾਂ,

ਗੁਰਮੁਖ ਲਾਦਾ ਮਨਮੁ ਗਵਾਇਆ, ਤਦਿਆ ਵਿਛੋੜਿਆ ਮਿਲਾਇਆ। ਤੂੰ ਦਰਿਆ ਸਭ ਤੁਝੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ, ਹਰ ਗੁਣ ਸਦੇ ਆਵ ਖਾਣੈ। ਜਿਨ ਹਰ ਸੇਵਿਆ ਤਿਨ ਸੁਖਵਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋ ਪਗ ਨਹੀਂ ਚਾਲੇ ਹਮ ਦੇਖਾ ਤਾਂ ਡੂਬਿਆਲੇ ਮਨ ਏਕ ਨ ਚੇਤ ਸਮੂੜ ਮਨਾਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਛਤਰਨ ਕੋ ਪਲ ਮੋਹਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਾਬਿਆ ਕਰਕ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਭ

ਤੁਜ ਖਾਨ ਮੋਰ ਰਚਦੀਨੀ। ਕਹੂੰ ਫੂਲ ਰਾਜਾ ਵੈ ਬੈਠਾ, ਕਹੂੰ ਸਿਮਟ ਪਿਓ ਸੰਕਰੀ ਕੈਠਾ। ਸਿਗਰੇ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਅੰਭਵ। ਆਵਰਛਾ ਮੇਰੀ ਤੁਮ ਕਰੋ, ਸਿੱਖ ਵਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸ ਤੁਜ ਤਵ ਸਰਣੀ ਪਰੈ, ਤਿਨਕੇ ਦੁਸ਼ਟ ਦੁਖ ਤੁ ਹਵੈ ਮਰੈ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਤਿਆਈ ਹੈ, ਤਾਂ ਕਿ ਕਾਲ ਨਿਕਣੈ ਹੈ। ਰਛਾ ਹੋਏ ਤਾਏ ਸਭ ਕਾਲਾ, ਦੁਸ਼ਟ ਰਿਸ਼ਟ ਰਹੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ, ਤਾਂ ਕਿ ਤਾਪ ਤਨਕ ਮੋਹ ਹਰਿਓ। ਤਾਂ ਕਿ ਤਾਪ ਤਨਕ ਮਹਿ ਹਰਿਓ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਸ਼ਵੈ ਸਕੇ ਨਾ ਕੋਈ। ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਪਾਸ ਤੇ ਤਾਏ ਉਵਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜ ਕੇਤ ਮੈਂ ਸਣ ਤਿਹਾਰੀ, ਆਪ ਦੇ ਲਿਓ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਓ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਵਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸਹਿ ਕਰਤਾ। ਸ੍ਰੀ ਅਸ ਤੁਜਾ ਪੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਵਾਂਛਤ ਫਲ ਪਾਵੇ ਸੋਈ, ਦੁਖ ਨ ਤਿਸੇ ਵਿਆਪਤ ਕੋਈ ਅੜਿਲ। ਸੁਨੇ ਗੁੰਗ ਜੋ ਜਾਏ ਸੁਰਸ ਨ ਪਾਵੇ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵੇ। ਦੁਖ ਦਰਦ ਪਉ ਨਿਕਟ ਨਾ, ਤਿੰਨ ਨਰ ਕੇ ਰਹੇ। ਹੋ ਜੋ ਜਾ ਕੀ ਏਕ ਵਾਰ ਚੌਪਈ, ਕੋ ਕਹੇ ਚੌਪਈ। ਸੰਮਤ ਸਤਰਾ ਸਹਿਜ ਪਣਿਜੈ, ਅਰਧ ਸਹਿਜ ਪੁਨ ਤੀਨ ਕਹਿਜੈ। ਪਾਦਰੁ ਸੁਧੀ ਅਸ਼ਟਮ ਰਵਿਵਾਰਾ, ਤੀਰ ਸਤਤ ਦ੍ਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰੋ ਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ। ਮਸਤ ਸ਼ੁਭ ਮਸਤ ਅੰਸ਼ ਜੂ।

ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ

ग्रंथ सगल पूर्ण कियो पौर कृपा प्रसाद स्वयं।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੈ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ।

ਸੋ ਪਾਵੇ ਸਦਾ ਸਿਰਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋਂ

ਹਮੇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ।

ਮਹਲਾ ਪੰਜਵਾ। ਹਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਰਦਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ, ਨਿਤ ਨਿਤ ਰੱਖੋ ਉਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ।

ਆਉਂਦੀ। ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਹੈ, ਉਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮਕੇ ਦੂਤ ਨਾ ਤੇਰੇ ਛੱਡ ਜਾਹੇ, ਪਾਉ ਜਲ ਬਿਖਮਸਗਾਹ ਗੁਰ ਸ਼ਬਦੀ ਪਾਰ ਪਾਏ।

ਹੈ ਸਬਸੇ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਦ ਆਹੇ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇ ਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤ

ਜੈਸੁ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਥਾ ਹੀ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵੈ ਚਿਤ ਆਵਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੇ ਸੰਧਿਆ ਵਾਲੇ ਸੁੰਦਰ ਦੀਵਾਨ ਸਾਜ ਰਹੇ ਹਨ। ਸਚਵੰਦ ਦੀ ਆਰੰਭਤਾ ਵਿੱਚ ਸੰਗਤੀ ਰੂਪ ਵਿੱਚ ਬੀਬੀਆਂ ਵੱਲੋਂ ਸੁਖਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਦਰ ਸਾਹਿਬ ਜੀ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ, ਕੀਤੀ ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਗਰੋਂ ਗੁਰਸਿੱਖ ਜੀ ਨਾਮਦਾਨ ਬਖਸ਼ਣੀ, ਆਪ ਜੀ ਦੇ ਹਜ਼ੂਰ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਪਾਠ ਕਰਦਿਆਂ ਹੋਇਆਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸਵੀਰ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਰਾਮ ਜੀ ਤਾਦਨੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਰਦੇ, ਸੇਵਕ ਪਰਿਵਾਰ ਵੱਲੋਂ ਆਪਣੇ ਬੱਚੇ ਰੌਣਕਬੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਪਰਿਵਾਰਾਂ ਦੀ ਬੇਨਤੀ ਗੁਰਮਸਾਤ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਤੋਂ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਵ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਬ੍ਰਹਮਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ।

ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੇ ਦ੍ਰਿਸ਼ਟ ਸ਼ੁਭ ਕਰੈ ਹਰ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ। ਸਦਾ

एहन सहज सुभाए दर्शन प्रसियाए गुरु कै जन्म मरण दुख जाए।

ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੈ ਹਰ ਗੁਣ ਗਿਆਨ ਜੀਓ ਸਤਿਯੁਗ ਸਭ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗ ਜੀਵਨ ਭਾਗਿਓ ਆਪ ਜੀ ਬੁੱਧਵਾਰ ਦੇ ਹਫ਼ਤਾਵਾਰੀ ਸੰਦਵਾਨਾ ਸਾਜਰੀ ਭਰ ਰਹੇ ਹੋ। ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਦਰ ਦੇ ਪਾਠ ਹੋਏ। ਅਰਦਾਸ ਬੇਨਤੀ ਵਿੱਚ ਰੁਕਮ ਸਰਣ ਕੀਤੇ ਹੁਣ ਕੀਰਤਨ ਦੀ ਰਮਤਾ ਹੋਣ ਜਰ ਕੀਰਤਨਾ ਜੁੜਨਾ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤਾ ਬਾਟਾ ਤਿਆਰ ਅੰਮ੍ਰਿਤ ਸੰਚਾਰ ਹੋ ਰਹੇ ਹਨ। ਆਪ ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਪਿੰਡਾਂ ਦੀ ਮਾਫੀ ਵਿੱਚ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਲੜੀ ਵਾਰ ਕਥਾ ਰਾਹੀਂ ਜੋੜਨ ਦੇ ਨਾਲ ਪਾਸੋਂ ਪਿਆਰ ਕੇ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਜੀ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ।

ਮਹੱਲਾ ਤੀਜਾ ਪੱਟੀ ਇੱਕ ਓਅੰਕਾਰ

निर्गुण राम तिनी बूझ लहया। वाहेगुरु जी का खालसा, वाहेगुरु जी की फतेह। गुरु सरूप साध संगत जी, फतेह दा जवाब ला आया है। आप गुरु सरूप हो सो खिमा करना। एक बार फिर आप जी नू खेचल देन दी गुस्ताखी कर रहे हैं। ऐतका सारे रसना पवित्र करिए। गुरु सवार्यो दो बार वाहगुरु रसना तो उचारण हुंदा है। और साढ़े आम विद्वान खास करके ढाडी सिंह कहिंदे हुंदे सन भई जिन्हां दी दीवान विच फतेह उन्हां दी मैदान विच भी फतेह हुंदी है। सो आओ बेनती प्रवान करो। सो सारे गज के आखिए वाहे गुरु जी का खालसा, वाहे गुरु जी की फतेह। दसा ही पातशाहियां दी जोत सर्ब सांझी वालता दे लखाए एक शब्द गुरु। धन धन धन श्री गुरु ग्रंथ साहिब महाराज जी दी पवित्र हजूरी विच सुशोभित बहुत ही आदरणीय। गुरु स्वरूप साध संगत जी बहुत वडभागे हो गुरु चरणा विच बराज के गुरु सवारियां तो गुरबाणी दे मनोर कीर्तन सरवण करके सो लाहे प्राप्त कर रहे। सो मैं अक्सर बेनती करना हुन्ना जी कि सुनाना बहुत आसान है, सुनना नामुमकिन ते नहीं पर आसान नहीं है। ये बड़ी वड्डी बख्शिश है कि मनुख नू सुनन दा वल आ जाए, सुनन दी जाच आ जाए, इतना पेशेंस आ जाए, धीरज आ जाए कि मैं सिर्फ सुनाना नहीं मैं सुनना भी है। तो तुसी सारे बलारे वारी वारी कोई पाठ करता है, कोई कीर्तन करता है, कोई कथा करता है, अपनी अपनी वारी ला के असी रुखसत हो जाने हैं। कुर्बान जाइए गुरु स्वरूप साध संगत तुहाडे चरणा तो तुसी सारिया का मान भी करते हो, सारिया नू सुनते भी हो। सो वाहगुरु होर तौफीक बख्शिश करे, होर देह रोगता बख्श के बैठक का बल बख्शिश करे। गुरु सवारियो तुहानू पता ही है भी लड़ीवार जो गुरु शब्द विचार का सिलसिला निरंतर जारी है। ये जो पट्टी नामक बाणी है गुरु अमरदास महाराज जी दी, इहदे 18 बंदां विच्चों 17वें बंद का आप जी ने पाठ सरवण किया, 18वां एक बाकी बच गया। तो अज का जिहड़ा ये पवित्र बंद है इहदी शुरुआत महाराज ने कीती है रारे अखर तो। रारे अखर तो की उपदेश है, रा रै जिहड़ा अखीर वाला रारा है उहदे ते दलावां ने। इत्थे थोड़ी जी मिस्टेक हुंदी है कई बार साधारण जग्यासु तो भी, कई बार ईवन साढ़े वर्गे प्रोफेसनल बंदियां कोलों भी हो जाती है भी जिहड़ी लां दलां है वह काली विच लां दा पाठ हो जाता है। सो कोशिश करनी चाहीदी है भी दलावां नूं दलावां ते लावां नूं लावां दा पाठ होवे, उहदे भी कोई मीनिंग हुंदे ने। हुण अज महाराज ने बचन शुरू किया रा रै राम चित कर मूड़े हिरदय जिन कह रव रहा। दो पहले बंद विच उपदेश ने, एक ते सुरत विच परमात्मा नूं वसा ते दूजा इहनूं सुरत विच वसाण लई जिन्हां दे पहलां तो हिरदयां च वसिया होया ना उहनां दी संगत कर, क्योंकि उहनां दे जिहड़े वाइब्रेशन ने, उहनां दा जिहड़ा ओरा है, उहनां दी जिहड़ी संगत है उह तैनूं जुड़न विच सहायता करेगी। पर मैं तुहाडे तो आग्या लै के थोड़ा जिहा बेनती कर लां। हुण तुसीं ते बहुत सियाणे श्रोते बैठे हो पर कदी कदी भुलेखा भी लगता है। जदों राम दी गल आउंदी है सोशल मीडिया दा युग है, कई वार वेखीदा है ਬਈ ਕਿਸੇ ਅਨਾੜੀ ਜਾਂ ਸਿੱਖ ਨੂੰ ਨਾ ਪੰਥ ਵਿਰੋਧੀ ਤਾਕਤਾਂ ਨੇ ਬਿਠਾਇਆ ਹੁੰਦਾ ਹੈ ਤੇ ਉਹ ਵਿਆਖਿਆ ਕਰਦਾ ਹੁੰਦਾ ਵੇਖੋ ਜੀ ਇੰਨੀ ਵਾਰੀ ਰਾਮ ਜੀ ਦਾ ਨਾਮ ਆਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਉਹ ਕਹਿੰਦੇ ਵੀ ਵਾਕਿਆ ਹੀ ਰਾਮ ਨਾਮ ਤੇ ਬੜੀ ਵਾਰ ਆਇਆ
ਹੁਣ ਕੌਣ ਸਮਝਾਏ ਵੀ ਭਲੇ ਮਾਨਸ ਰਾਮ ਦਾ ਨਾਮ ਆਇਆ ਹੈ ਪਰ ਜਿਹੜੇ ਰਾਮ ਦਾ ਤੂੰ ਸਮਝ ਰਿਹਾ ਹੈ ਇਹ ਉਸ ਰਾਮ ਦਾ ਨਾਮ ਨਹੀਂ ਹੈ। ਉਸ ਰਾਮ ਦਾ ਨਾਮ ਜਿੱਥੇ ਆਇਆ ਹੈ ਉੱਥੇ ਹੋਰ ਸੈਂਸ ਵਿੱਚ ਆਇਆ। ਉੱਥੇ ਕੀ ਆਇਆ ਮੈਂ ਦੋ ਤਿੰਨ ਵਨਗੀਆਂ ਤੁਹਾਡੀ ਨਜ਼ਰ ਕਰਦੇ ਹਾਂ। ਇੱਕ ਤੇ ਜਦੋਂ ਉਹਨੂੰ ਉਹਦੀ ਮਤਰਈ ਮਾਂ ਦੇ ਕਹਿਣ ਤੇ ਉਹਦੇ ਪਿਤਾ ਦਸ਼ਰਥ ਨੇ ਬਨਵਾਸ ਦਿੱਤਾ, ਮਿੱਥ ਹੈ ਇਹਨੂੰ ਜਿੰਨੀਆਂ ਯੂਨੀਵਰਸਿਟੀਆਂ ਨੇ ਸਾਡੀਆਂ ਉਹ ਤੇ ਜਦੋਂ ਐਕਸਪਲੇਨ ਕਰਦੇ ਨੇ ਰਿਟਨ ਵਿੱਚ ਉਹ ਮਿੱਥ ਲਿਖਦੇ ਨੇ ਐਨੀਵੇ। ਤੇ ਉਹ ਛਲ ਨਾਲ ਰਾਵਣ ਜਿਹੜਾ ਸੀ ਉੱਥੋਂ ਉਹਦੀ ਪਤਨੀ ਨੂੰ ਛਲ ਕੇ ਲੈ ਗਿਆ। ਜਦੋਂ ਲੈ ਗਿਆ ਤੇ ਉਹਨੂੰ ਪ੍ਰਾਪਤ ਨਾ ਹੋਵੇ ਤਾਂ ਫਿਰ ਰਾਮਾਇਣ ਕਹਿੰਦੀ ਏ ਬਈ ਬੜਾ ਜ਼ਾਰ ਜ਼ਾਰ ਰੋਇਆ, ਦਰਖਤਾਂ ਨੂੰ ਜੱਫੇ ਮਾਰ ਮਾਰ ਕੇ ਪੁੱਛਦਾ ਹੈ, ਪੰਛੀਆਂ ਨੂੰ ਪੁੱਛਦਾ ਹੈ, ਪਰਿੰਦਿਆਂ ਨੂੰ ਪੁੱਛਦਾ ਹੈ। ਤੋ ਇਸ ਸੈਂਸ ਵਿੱਚ ਆਇਆ। ਜਾਂ ਜਿਵੇਂ ਰੋਵੈ ਰਾਮ ਨਿਕਾਲਾ ਪਇਓ ਪਇਆ ਸੀਤਾ ਲਖਮਣ ਵਿਛੜ, ਜਾਂ ਕਿਤੇ ਕਿਤੇ ਜਦੋਂ ਸ੍ਰੀ ਲਕਸ਼ਮਣ ਜੀ ਉਹ ਮੂਰਛਤ ਹੁੰਦੇ ਨੇ ਤੇ ਉਸ ਸੈਂਸ ਵਿੱਚ, ਯਾਨੀ ਮੈਨੂੰ ਖਿਮਾ ਕਰਨਾ ਨਕਾਰਾਤਮਕ ਸੈਂਸ ਵਿੱਚ ਆਇਆ, ਇੱਕ ਸਧਾਰਨ ਮਨੁੱਖ ਵਾਂਗੂ ਉਹਨੂੰ ਪੇਸ਼ ਕੀਤਾ ਗਿਆ। ਹੁਣ ਵਿਚਾਰਨ ਵਾਲੀ ਗੱਲ ਹੈ ਪੰਥ ਜੀ, ਮੈਂ ਤੁਹਾਡਾ 2 ਮਿੰਟ ਦਾ ਸਮਾਂ ਲਿਆ ਇੱਥੇ ਰੁਕਣ ਦੀ ਆਗਿਆ ਲਈਏ, ਕਿਉਂਕਿ ਸਾਡਾ ਜਿਹੜਾ ਪੰਥ ਹੈ ਇੱਥੇ ਇਕੱਲਾ ਇੱਥੇ ਸਟੇਜ ਤੇ ਬੈਠ ਕੇ ਕਥਾ ਕਰਨ ਵਾਲਾ ਪ੍ਰਚਾਰਕ ਨਹੀਂ ਹੈ। ਇਹ ਇਕੱਲਾ ਇਕੱਲਾ ਸਿੱਖ ਗੁਰੂ ਕਾ ਇਕੱਲੀ ਇਕੱਲੀ ਗੁਰੂ ਕੀ ਸਿੱਖਣੀ ਪ੍ਰਚਾਰਕ ਹੈ। ਜਿੱਥੇ ਟੇਬਲ ਟਾਕ ਵਿੱਚ ਕੋਈ ਗਲਤ ਐਕਸਪਲੇਨ ਕਰ ਰਿਹਾ ਹੈ ਉੱਥੇ ਬੜੀ ਵਿਨਮਰਤਾ ਨਾਲ ਅਸੀਂ ਆਗਿਆ ਲੈ ਕੇ ਵੀ ਭਰਾ ਜੀ ਭੈਣ ਜੀ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਖਿਮਾ ਕਰਨਾ ਇਹ ਏਦਾਂ ਨਹੀਂ ਗੀ, ਅਸਲ ਵਿੱਚ ਇਹ ਏਦਾਂ ਹੈ, ਤਾਂ ਕਿ ਸਾਡੇ ਸਿਧਾਂਤਾਂ ਬਾਰੇ ਗਲਤ ਪ੍ਰਚਾਰ ਨਾ ਹੋਵੇ। ਹੁਣ ਮੈਂ ਬੇਨਤੀ ਕਰਾਂ ਵੀ ਯੁੱਗਾਂ ਦੀ ਵੰਡ ਕੀਤੀ ਗਈ ਹੈ, ਸਤਯੁੱਗ ਤ੍ਰੇਤਾ ਤੇ ਦੁਆਪਰ ਫਿਰ ਕਲਯੁੱਗ, ਏਦਾਂ ਉਹ ਕ੍ਰਮਵਾਰ ਤੁਹਾਡੇ ਗਿਆਤ ਲਈ ਮੈਂ ਦੱਸਦਾ ਵੀ ਸਤਯੁੱਗ ਤੋਂ ਬਾਅਦ ਦੁਆਪਰ ਨਹੀਂ ਆਉਂਦਾ, ਪਹਿਲਾਂ ਤ੍ਰੇਤਾ ਗਿਣਿਆ ਜਾਂਦਾ ਫਿਰ ਦੁਆਪਰ ਆਉਂਦਾ ਫਿਰ ਕਲਯੁੱਗ ਆਉਂਦਾ। ਅੱਛਾ ਹੁਣ ਧਰੂਜ ਹੀ ਹੋਏ ਨੇ ਸਤਯੁੱਗ ਵਿੱਚ, ਤੇ ਜਦੋਂ ਕਬੀਰ ਸਾਹਿਬ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ, ਤੇ ਉਦੋਂ ਤੇ ਰਾਮ ਚੰਦਰ ਪੈਦਾ ਹੀ ਨਹੀਂ ਹੋਇਆ। ਜਿਹੜਾ ਦਸ਼ਰਥ ਦਾ ਮੁੰਡਾ ਏ ਅਯੋਧਿਆ ਦਾ ਰਹਿਣ ਵਾਲਾ, ਉਦੋਂ ਤੇ ਉਹ ਪੈਦਾ ਹੀ ਨਹੀਂ ਹੋਇਆ, ਤੇ ਉਹ ਫਿਰ ਧਰੂ ਕਿਹੜੇ ਰਾਮ ਨੂੰ ਜਪਦਾ ਸੀ? ਕਬੀਰ ਰਾਮ ਕਹਿਣ ਮੈਂ ਭੇਤ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੈ ਕਹੈ ਸੋਈ ਕੌਤਕਹਾਰ। ਉਹਦੇ ਵਿੱਚ ਦੋਹਾਂ ਰਾਮਾਂ ਦਾ ਜ਼ਿਕਰ ਆ ਗਿਆ ਵੀ ਇੱਕ ਰਾਮ ਉਹ ਹੈ ਤੇ ਇੱਕ ਰਾਮ ਇਹ ਹੈ। ਇਸ ਵਾਸਤੇ ਅਸੀਂ ਉਸ ਰਾਮ ਦੇ ਉਪਾਸਕ ਹਾਂ ਜਿਹੜਾ ਵਿਆਪਕ ਹੈ, ਅਸੀਂ ਉਸ ਰਾਮ ਦੇ ਉਪਾਸਕ ਹਾਂ ਜਿਹਨੂੰ ਵਾਹਿਗੁਰੂ ਕਿਹਾ ਗਿਆ, ਜਿਹਨੂੰ ਅੱਲਾਹ ਕਿਹਾ ਗਿਆ, ਜਿਹਨੂੰ ਅਕਾਲ ਪੁਰਖ ਕਿਹਾ ਗਿਆ। ਜੇ ਹੁਣ ਤੁਸੀਂ ਇਹਨੂੰ ਇਸ ਰਾਮ ਨਾਲ ਜੋੜ ਲਓ ਤੇ ਸਾਡੀ ਬਾਣੀ ਵਿੱਚ ਤੇ ਅੱਲਾਹ ਵੀ ਆਇਆ, ਤੇ ਅੱਲਾਹ ਦਾ ਮਤਲਬ ਫਿਰ ਹੁਣ ਇਹ ਥੋੜਾ ਵੀ ਅਸੀਂ ਕਿਸੇ ਮੁਸਲਮਾਨੀ ਪੈਗੰਬਰ ਨੂੰ ਮੰਨਣਾ ਸ਼ੁਰੂ ਕਰ ਦਿਆਂਗੇ। ਸਾਡੇ ਵਾਸਤੇ ਅੱਲਾਹ ਰਾਮ ਅਕਾਲ ਪੁਰਖ ਉਹ ਸੁਪਰੀਮ ਪਾਵਰ ਹੈ, ਉਹਦੇ ਨਾਂ ਕਈ ਨੇ। ਇੱਕ ਵਿਅਕਤੀ ਕਹਿ ਰਿਹਾ ਗਲਾਸ ਅੱਧਾ ਖਾਲੀ ਹੈ, ਦੂਜਾ ਕਹਿ ਰਿਹਾ ਨਹੀਂ ਗਲਾਸ ਅੱਧਾ ਭਰਿਆ ਹੈ, ਗੱਲ ਇੱਕੋ ਹੀ ਹੈ। ਇੱਕ ਤੇ ਇਹ ਬੜਾ ਜ਼ਰੂਰੀ ਹੈ ਸਮਝਣਾ ਬਈ ਅਸੀਂ ਕਿਸ ਰਾਮ ਦੇ ਉਪਾਸਕ ਹਾਂ, ਜਿਹੜੇ ਉਹ ਰਾਮ ਦੀ ਗੱਲ ਕਰਦੇ ਨੇ ਸਾਡਾ ਉਹਦੇ ਨਾਲ ਵੀ ਕੋਈ ਵੱਖਰੇਵਾਂ ਨਹੀਂ, ਕੋਈ ਵੈਰ ਵਿਰੋਧ ਨਹੀਂ, ਉਹ ਵੀ ਸਤਿਕਾਰਯੋਗ ਨੇ, ਕਿਉਂਕਿ ਇੱਕ ਬਹੁਤ ਵੱਡੀ ਕਮਿਊਨਿਟੀ ਦੀ ਉਹਨਾਂ ਵਿੱਚ ਆਸਥਾ ਹੈ। ਮੁਬਾਰਕ ਹੈ, ਉਹਨੂੰ ਮੰਨਣ, ਉਹਨੂੰ ਪੂਜਣ, ਉਹਦੀ ਤਾਰੀਫ ਕਰਨ, ਅੱਛੀ ਗੱਲ ਹੈ। ਪਰ ਖਿਮਾ ਕਰਨਾ, ਅਸੀਂ ਉਸ ਰਾਮ ਦੇ ਉਪਾਸਕ ਨਹੀਂ ਹਾਂ, ਕਦਾਚਿਤ ਵੀ ਨਹੀਂ ਹਾਂ, ਬਿਲਕੁਲ ਵੀ ਨਹੀਂ ਹਾਂ, ਸਾਡਾ ਰਾਮ ਹੋਰ ਹੈ। ਹੁਣ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਗੁਰੂ ਅਮਰਦਾਸ ਰਾ ਰਹੇ ਰਾਮ ਚਿੱਤ ਕਰ ਮੂੜੇ, ਹੇ ਮੂਰਖ ਆਹ ਇਕੱਲੇ ਲੇਖੇ ਜੋਖੇ ਦੇ ਵਿੱਚ ਨਾ ਪਿਆਰੋ, ਸੁਰਤ ਵਿੱਚ ਹਰ ਵੇਲੇ ਗਿੱਟੀਆਂ ਨਾ ਗਿਣਦਾ ਰਿਹਾ ਕਰ ਬਈ ਆਮਦਨੀ ਕਿੰਨੀ ਏ, ਖਰਚਾ ਕਿੰਨਾ ਏ ਤੇ ਬਚਤ ਕਿੰਨੀ ਏ, ਥੋੜੀ ਜਿਹੀ ਸੁਰਤ ਵਾਹਿਗੁਰੂ ਦੇ ਨਾਮ ਵੱਲ ਵੀ ਲਿਜਾਇਆ ਕਰ, ਕਿਉਂਕਿ ਪ੍ਰਲੋਕ ਵਿੱਚ ਇਹ ਜਪੇ ਹੋਏ ਨਾਮ ਨੇ ਹੀ ਕੰਮ ਆਉਣਾ ਹੈ, ਇਸ ਕਰੰਸੀ ਨੇ ਨਹੀਂ ਆਉਣਾ। ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ,
ਬੁੱਝੇ ਕੋਈ। ਅੱਛਾ ਫਿਰ ਰੂਪ ਬਦਲ ਬਦਲ ਕੇ ਸਮੱਸਿਆ ਵੀ ਇਹੀ ਖੜੀ ਕਰਦੀ ਹੈ। ਹਜ਼ੂਰ ਕਹਿੰਦੇ ਨੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੈ ਬੇਚਾਰੇ। ਇਸ ਮਾਇਆ ਨੇ ਇਹ ਜਗਦੀਸ਼ ਗੁਸਾਈ ਸਾਨੂੰ ਤੁਹਾਡੇ ਚਰਨਾਂ ਨਾਲੋਂ ਵਿਛੋੜ ਦਿੱਤਾ ਹੈ, ਥੋੜੀ ਜਿਹੀ ਵੀ ਤੁਹਾਡੇ ਚਰਨਾਂ ਦੀ ਪ੍ਰੀਤ ਨਹੀਂ। ਹੁਣ ਉਹ ਮਾਇਆ ਕੀ ਹੈ? ਤੇ ਜਦੋਂ ਉਸ ਮਾਇਆ ਦੀ ਗੱਲ ਆਉਂਦੀ ਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਉਹ ਕਦੀ ਸੁੰਦਰ ਘਰ ਬਣ ਕੇ ਆ ਜਾਏਗੀ, ਕਦੀ ਸੋਹਣਾ ਜਿਹਾ ਵਿਹੜਾ ਲਾਨ ਬਣ ਕੇ ਆ ਜਾਏਗੀ, ਕਦੀ ਇਸਤਰੀ ਬਣ ਕੇ ਆ ਜਾਏਗੀ, ਕਦੀ ਆਤਮਕ ਸ਼ਕਤੀਆਂ ਬਣ ਕੇ ਆ ਜਾਏਗੀ, ਕਦੀ ਰਾਜਨੀਤਿਕ ਪਦਵੀ ਬਣ ਕੇ ਆ ਜਾਏਗੀ। ਮਹਾਰਾਜ ਨੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਚ ਮੋਤੀ ਤਾਂ ਮੰਦਰ ਉਸ ਰਹਿ ਧਰਤੀ ਤਾਂ ਹੀਰੇ ਲਾਲ ਜੜਤੀ ਸਿੱਧ ਹੋਵਾਂ ਸਿੱਧ ਲਾਈ ਸੁਲਤਾਨ ਹੋਵਾਂ ਮੇਹ ਲਸ਼ਕਰ। ਮਹਾਰਾਜ ਕਹਿੰਦੇ ਖੂਬਸੂਰਤ ਚਾਰ ਬਲਾਵਾਂ ਤੇਰੇ ਰਸਤੇ ਚ ਆਉਣਗੀਆਂ ਜਿਹੜੀਆਂ ਤੈਨੂੰ ਮੰਜ਼ਿਲ ਤੇ ਜਾਣ ਵਿੱਚ ਅੜਿੱਕਾ ਖੜਾ ਕਰਨਗੀਆਂ, ਇਹਨਾਂ ਨੂੰ ਪਾਰ ਕਰ ਜਾਈ। ਉਹਦੇ ਹੋਰ ਵੀ ਬੇਅੰਤ ਰੂਪ ਹੋ ਸਕਦੇ ਨੇ। ਰਹਿ ਰਾਮ ਚਿੱਤ ਕਰ ਮੂੜੇ ਹਿਰਦੈ ਜਿਨ ਕਹਿ ਰਵ ਰਿਹਾ। ਇਹਦੇ ਅਰਥ ਪਤਾ ਕੀ ਨੇ? ਹਿਰਦੈ ਜਿਨ ਕੇ ਰਵ ਰਿਹਾ, ਵਾਹਿਗੁਰੂ ਦਾ ਨਾਮ ਜਪਿਆ ਕਰ ਤੇ ਕੋਸ਼ਿਸ਼ ਕਰਿਆ ਕਰ ਉਹਨਾਂ ਦੀ ਸੰਗਤ ਵਿੱਚ ਜਾ ਕੇ ਜਿਨ੍ਹਾਂ ਦੇ ਹਿਰਦੇ ਚ ਪਹਿਲਾਂ ਤੋਂ ਟਿਕਿਆ ਹੋਇਆ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਦੀ ਸੰਗਤ। ਜਿਵੇਂ ਤੁਸੀਂ ਇੱਥੇ ਬੈਠ ਕੇ ਗੁਰਬਾਣੀ ਨਾਲ ਜੁੜਦੇ ਹੋ, ਕੀਰਤਨ ਕਥਾ ਨਾਲ ਜੁੜਦੇ ਹੋ, ਵਾਹਿਗੁਰੂ ਗੁਰਮੰਤਰ ਨਾਲ ਵੀ ਜੁੜਦੇ ਹੋ, ਉਹ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਦੀ ਸੁਰਤ ਵਿੱਚ ਸ਼ਬਦ ਵਾਸ ਕਰਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ, ਜੇ ਕਿਤੇ ਤੂੰ ਉੱਥੇ ਜਾ ਕੇ ਚਿੱਤ ਵਿੱਚ ਉਹਨੂੰ ਵਸਾਏ ਤੇ ਫਿਰ ਸੋਨੇ ਤੇ ਸੁਹਾਗਾ। ਇੱਕ ਬੜਾ ਸੁੰਦਰ ਸ਼ਬਦ ਅੱਜ ਦੀ ਮੇਰੀ ਇਸ ਪੰਕਤੀ ਨੂੰ ਬੜਾ ਖੂਬਸੂਰਤ ਐਕਸਪਲੇਨ ਕਰਦਾ ਹੈ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ, ਉਹਦੀ ਸ਼ੁਰੂਆਤ ਹੁੰਦੀ ਹੈ ਸਹਿਜ ਅਵਲ ਧੂੜ ਮਨੀ ਗਾਡੀ ਚਾਲਤੀ। ਥੋੜਾ ਜਿਹਾ ਮਹਿੰਗਾ ਹੈ, ਪਰ ਜਦੋਂ ਰਾਰੇ ਰਾਮ ਚਿੱਤ ਕਰ ਮੂੜੇ ਹਿਰਦੈ ਜਿਨ ਕਹਿ ਰਵ ਰਿਹਾ ਗੁਰਪ੍ਰਸਾਦੀ ਜਿਨੀ ਰਾਮ ਪਛਾਤਾ, ਇਹਨਾਂ ਪੰਕਤੀਆਂ ਨੂੰ ਸਾਹਮਣੇ ਰੱਖ ਕੇ ਉਹ ਸ਼ਬਦ ਦੀ ਐਕਸਪਲੇਨ ਸੁਣੋਗੇ ਤੇ ਤੁਹਾਨੂੰ ਲੱਗੇਗਾ ਵੀ ਬਿਲਕੁਲ ਉਸੇ ਇਸੇ ਪੰਕਤੀ ਦੀ ਉਹ ਵਿਆਖਿਆ ਕਰ ਰਹੇ। ਉਂਝ ਉੱਪਰੋਂ ਉੱਪਰੋਂ ਲੱਗੇਗਾ ਵੀ ਇਹਦਾ ਉਹਦੇ ਨਾਲ ਕੀ ਸੰਬੰਧ ਹੈ, ਕਿਉਂਕਿ ਅਸੀਂ ਤੇ ਜ਼ਿਆਦਾਤਰ ਅੰਮ੍ਰਿਤ ਕੀਰਤਨ ਚ ਵੇਖਦੇ ਹਾਂ ਵੀ ਸਤਸੰਗਤ ਨਾਲ ਕਿਹੜੇ ਟੌਪਿਕ ਰਲਦੇ ਨੇ। ਪਰ ਇੱਥੇ ਮੈਂ ਬੇਨਤੀ ਕਰਦੇ ਹਾਂ, ਇੱਕ ਬਹੁਤ ਵੱਡਾ ਖਜ਼ਾਨਾ ਹੈ ਕੀਰਤਨੀਆਂ ਲਈ, ਕਥਾ ਵਾਚਕਾਂ ਲਈ। ਮੈਂ ਕਈ ਸਿੰਘਾਂ ਨੂੰ ਪਹਿਲਾਂ ਦੱਸਿਆ ਹੈ ਤੇ ਕਿਉਂਕਿ ਇਹ ਰਿਕਾਰਡ ਹੋ ਰਹੀ ਹੈ, ਮੈਂ ਇਹਦੇ ਚ ਫਿਰ ਬੇਨਤੀ ਕਰਦਿਆਂ ਜਿਹੜੇ ਨਵੇਂ ਸਿੰਘ ਤੁਰਦੇ ਨੇ ਉਹਨਾਂ ਨੂੰ ਲਾਭ ਹੋ ਜਾਏ। ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਹੈ ਨਾ, ਉਹਦਾ ਨਾਂ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਇਕਾਗਰਤਾ ਬਣਾਈ ਰੱਖਿਆ ਜੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ। ਉਹਨਾਂ ਨੇ ਜਿਹੜਾ ਸਟੀਕ ਕੀਤਾ ਹੈ ਤੁਹਾਡੇ ਚੋਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ, ਸੁਣਿਆ ਹੋਵੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਉਹਦੇ 10 ਹਿੱਸੇ ਨੇ, 10 ਪੋਥੀਆਂ ਨੇ, ਸੈਂਚੀਆਂ ਨੇ। ਉਹਦੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਹੀਂ ਨੇ, ਉਹਦਾ ਵੋਲਿਊਮ ਨੰਬਰ 3 ਤੇ ਵੋਲਿਊਮ ਨੰਬਰ 9, ਉਹਦਾ ਤੁਸੀਂ ਇੰਡੈਕਸ ਚੁੱਕ ਕੇ ਵੇਖੋ, 9 ਨੰਬਰ ਵੋਲਿਊਮ ਦੇ ਵਿੱਚ ਏਡਾ ਤਗੜਾ ਖਜ਼ਾਨਾ ਬਈ। ਇੱਕੋ ਪ੍ਰਕਰਨ ਦੇ ਜਿਹੜੇ ਸ਼ਬਦ ਨੇ, ਵਾਹਿਗੁਰੂ ਵਿਆਪਕ ਹੈ ਉੱਥੋਂ ਸ਼ੁਰੂ ਕਰਕੇ ਤੇ ਫਿਰ ਜਿਹੜੇ ਉਹ ਪ੍ਰਮਾਣ ਲਾਉਂਦੇ ਨੇ ਜਿਹੜੇ ਸਾਡੀ ਸੁਰਤ ਵਿੱਚ ਵੀ ਨਹੀਂ ਹੁੰਦੇ। ਹੁਣ ਮੈਂ ਸੰਗਤ ਦੇ ਸੰਦਰਭ ਵਿੱਚ ਇੱਕ ਪ੍ਰਮਾਣ ਤੁਹਾਡੀ ਨਜ਼ਰ ਕਰਨ ਲੱਗਾ, ਚੰਗੇ ਚੰਗੇ ਜਾਣਕਾਰ ਬੰਦਿਆਂ ਨੂੰ ਵੀ ਸਮਝਣੇ ਵੀ ਇਹ ਸ਼ਬਦ ਵੀ ਸੰਗਤ ਵਿੱਚ ਗੁਰੂ ਕੋਲ ਆਉਣ ਦੀ ਪ੍ਰੇਰਨਾ ਕਰਦਾ ਹੈ, ਔਰ ਕਿੱਡੀ ਖੂਬਸੂਰਤ ਵਿਆਖਿਆ ਹੈ। ਉਹਦਾ ਨਾਂ ਉਹਨਾਂ ਨੇ ਦਰਪਣ ਤਾਂ ਰੱਖਿਆ ਬਈ ਉਹ ਸ਼ੀਸ਼ੇ ਵਾਂਗੂ ਮਨੁੱਖ ਨੂੰ ਆਪਾ ਵਿਖਾ ਦਿੰਦਾ, ਜਿਵੇਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋਈਏ ਤੇ ਸਾਡਾ ਸ਼ੀਸ਼ੇ ਦੇ ਵਿੱਚ ਸਾਰਾ ਅਕਸ਼ ਆ ਜਾਂਦਾ ਹੈ। ਇਸ ਤਰ੍ਹਾਂ ਦਰਪਣ ਪੜ੍ਹਦਿਆਂ ਪੜ੍ਹਦਿਆਂ ਮਨੁੱਖ ਨੂੰ ਆਪਣੇ ਐਬ ਆਪਣੇ ਗੁਣ ਅਵਗਣ ਉਹਦੇ ਚ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ ਦਰਪਣ। ਅੱਛਾ ਉਸੇ ਤਰਜ ਤੇ ਨਾ ਇੱਕ ਹੋਰ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਨਿਭਾ ਚੁੱਕੇ ਨੇ ਸਿੰਘ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜਾਚਕ,
ਇਹ ਜਿਹੜੇ ਹੁਣ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਤੇ ਦੂਜੇ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ, ਇਹਨਾਂ ਤੋਂ ਪਹਿਲਾਂ ਗਿਆਨੀ ਜਗਤਾਰ ਸਿੰਘ ਜੀ ਜਾਚਕ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਹੇ ਨੇ। ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਵੀ ਐਲਾਨਿਆ ਸੀ। ਵਾਹਿਗੁਰੂ ਵਾਹਿਗੁਰੂ, ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। ਸੋ ਉਸੇ ਤਰਜ ਤੇ ਨਾ ਉਹਨਾਂ ਨੇ ਇੱਕ ਉਹਨਾਂ ਨੇ ਵੀ ਬੜਾ ਸੋਹਣਾ ਕੰਮ ਕੀਤਾ। ਪਿੱਛੇ ਜੇ ਇੰਡੀਆ ਮੈਨੂੰ ਮਿਲੇ ਤੇ ਮੈਨੂੰ ਕਹਿਣ ਲੱਗੇ ਵੀ ਆਹ ਪੁਸਤਕਾਂ ਜ਼ਰੂਰ ਲੈ ਕੇ ਜਾਓ। ਜਪਜੀ ਸਾਹਿਬ ਦੀ ਵਿਆਖਿਆ, ਜਪਜੀ ਦਰਪਣ ਉਹਦਾ ਨਾਂ ਰੱਖਿਆ ਉਹਨਾਂ। ਐਸੇ ਐਸੇ ਪ੍ਰਮਾਣ ਜਿਹੜੇ ਇੰਨਾ ਚਿਰ ਪ੍ਰਚਾਰ ਕਰਦਿਆਂ ਨੂੰ ਹੋ ਗਿਆ, ਕਦੀ ਸੁਰਤ ਚ ਨਹੀਂ ਸੀ ਆਉਂਦਾ ਵੀ ਇਹ ਵੀ। ਮੇਰਾ ਖਿਆਲ ਹੈ ਵੀ ਕੋਈ ਵਿਅਕਤੀ ਜ਼ਿਆਦਾ ਨਹੀਂ ਤੇ 6-8 ਮਹੀਨੇ ਜਪਜੀ ਸਾਹਿਬ ਦੀ ਕਥਾ ਕਰ ਸਕਦਾ, ਉਹ ਦੋ ਪੁਸਤਕਾਂ ਨੂੰ ਆਧਾਰ ਬਣਾ ਕੇ। ਇੱਥੇ ਤੁਹਾਡੇ ਅਮੈਰੀਕਾ ਹੀ ਰਹਿੰਦੇ ਨੇ ਗਿਆਨੀ ਜਗਤਾਰ ਸਿੰਘ ਜੀ ਜਾਚਕ, ਬੜਾ ਸੋਹਣਾ ਕੰਮ ਉਹਨਾਂ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਨੇ ਉਦੋਂ ਪਹਿਲਾਂ ਜਿਹੜਾ ਕੰਮ ਕੀਤਾ ਹੈ ਉਹ ਹੋਰ ਵੀ ਬਾਕਮਾਲ ਹੈ। ਮੈਂ ਫਿਰ ਬੇਨਤੀ ਕਰਦੇ ਹਾਂ ਵੀ ਬੱਚੇ ਨਾਦਾਨ ਹੁੰਦੇ ਨੇ, ਉਹ ਤੇ ਥੋੜ੍ਹੀ ਬਹੁਤੀ ਡਿਸਟਰਬੈਂਸ ਕਰਦੇ ਨੇ, ਪਰ ਜੇ ਇਸ ਤਰ੍ਹਾਂ ਬੱਚੇ ਨਾ ਬੈਠਣ, ਥੋੜ੍ਹਾ ਧਿਆਨ ਸਾਰਿਆਂ ਦਾ ਭਟਕੇ ਤੇ ਸਾਨੂੰ ਬੱਚਾ ਲੈ ਕੇ ਥੋੜ੍ਹਾ ਦੂਰ ਬੈਠ ਜਾਣਾ ਚਾਹੀਦਾ, ਬਾਕੀ ਸੰਗਤ ਦਾ ਵਕਤ ਜਿਹੜਾ ਹੈ ਇਕਾਗਰਤਾ ਬਣੀ ਰਹਿੰਦੀ ਹੈ, ਵਕਤ ਬਚ ਜਾਂਦਾ ਹੈ। ਉਮੀਦ ਹੈ ਵੀ ਤੁਹਾਨੂੰ ਬੇਨਤੀ ਸਮਝ ਆ ਗਈ ਹੋਵੇਗੀ ਤੇ ਪ੍ਰਵਾਨ ਵੀ ਕਰੋਗੇ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। ਸਹਿਜ ਅਵਲ ਧੂੜ ਮਨੀ ਗਾਡੀ ਚਾਲਤੀ, ਪਿੱਛੇ ਲੇ ਕਰ ਤਿਨਕਾ ਹਾਂਕਤੀ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਇੱਕ ਧੋਬੀ ਦਾ ਸਮਾਜ ਹੈ, ਧੋਬੀ ਕੋਲ ਲੋਕੀ ਆਪਣੇ ਮੈਲੇ ਕੱਪੜੇ ਰੱਖਣੇ ਸ਼ੁਰੂ ਕਰ ਦਿੰਦੇ ਨੇ। ਜਿਹੜੇ ਧਨਾੜ ਲੋਕ ਨੇ, ਅਮੀਰ ਲੋਕ ਨੇ, ਭਾਵੇਂ ਮਸ਼ੀਨਾਂ ਆ ਗਈਆਂ ਨੇ ਸਾਧ ਸੰਗਤ, ਹੁਣ ਵੀ ਉਹ ਬਸਤਰ ਆਪਣੇ ਧੋਬੀਆਂ ਤੋਂ ਧਵਾਉਂਦੇ ਨੇ, ਉਹ ਧੋ ਕੇ ਪ੍ਰੈਸ ਕਰਕੇ ਤੇ ਉਹ ਦੇ ਜਾਂਦੇ ਨੇ। ਪੰਡਾਂ ਬੰਨ ਬੰਨ ਕੇ ਰੋਜ਼ ਆਉਂਦੀਆਂ ਨੇ, ਉਹਨਾਂ ਦੇ ਇਵਜ਼ਾਨਾ ਉਹਨਾਂ ਨੂੰ ਮਿਲ ਜਾਂਦਾ। ਤੋ ਕਹਿੰਦੇ ਨੇ ਵੀ ਭਲਾ ਸਮਾਂ ਸੀ ਤੇ ਲੋਕ ਧੋਬੀਆਂ ਕੋਲੋਂ ਕੱਪੜੇ ਧਵਾਉਂਦੇ, ਸਵੇਰ ਤੋਂ ਸ਼ੁਰੂ ਹੋਣੇ ਤੇ ਉਹਨਾਂ ਨੇ ਰਖਾਈ ਜਾਣੇ ਰਖਾਈ ਜਾਣੇ, ਲਾਲਚ ਹੋ ਜਾਣਾ। ਲਾਲਚ ਤੇ ਹਰ ਇੱਕ ਨੂੰ ਹੁੰਦਾ, ਹਰ ਫੀਲਡ 'ਚ ਹੁੰਦਾ। ਸ਼ਾਮ ਤੱਕ ਕੱਪੜਿਆਂ ਦਾ ਢੇਰ ਲੱਗ ਜਾਣਾ, ਬਿਜਲੀ ਵੀ ਕੋਈ ਨਹੀਂ ਸੀ ਹੁੰਦੀ, ਲਾਈਟ ਨਹੀਂ ਸੀ ਹੁੰਦੀ। ਤਾਂ ਧੋਬੀ ਨੇ ਕਹਿਣਾ, ਭਾਗਵਾਨ ਨੇ ਤੂੰ ਲਾਲਚ ਕਰਕੇ ਕੱਪੜੇ ਤੇ ਬੜੇ ਲੈ ਲਏ ਨੇ ਤੇ ਇੰਨੇ ਕੱਪੜੇ ਕਿਵੇਂ ਧੋਵਾਂਗੇ, ਇਹ ਤੇ ਹੁਣ ਮੈਨੂੰ ਸਵਖਤੇ ਮਨੇਰੇ ਜਾਣਾ ਪਏਗਾ। ਇੰਜ ਕਰਨਾ ਮੈਂ ਮਨੇਰੇ ਵੱਡੀ ਸਾਰੀ ਪੱਗ ਪੰਡ ਬੰਨ ਕੇ ਕੱਪੜਿਆਂ ਦੀ ਤੇ ਮੈਂ ਚਲਾ ਜਾਣਾ ਧੋਬੀ ਘਾਟ ਤੇ, ਤੂੰ ਥੋੜਾ ਜਿਹਾ ਅਟਕ ਕੇ ਪ੍ਰਸ਼ਾਦਾ ਪਾਣੀ ਬਣਾ ਕੇ ਆਪ ਛੱਕ ਕੇ ਮੇਰੇ ਜੋਗਾ ਪੱਲੇ ਬੰਨ ਲਈ ਤੇ ਜਿਹੜੇ ਬਚੇ ਹੋਏ ਕੱਪੜੇ ਨੇ ਹਨੇਰੇ ਦੇ ਦੋਸ਼ ਕਾਰਨ ਜਾਂ ਬਾਅਦ ਵਿੱਚ ਲੋਕੀ ਦੇ ਜਾਣ, ਉਹ ਸਾਰੇ ਕੱਪੜਿਆਂ ਜਿਹੜੀ ਆਪਣਾ ਗੱਡਾ ਇਹਨਾਂ ਦੇ ਉੱਤੇ ਲੱਦ ਲਈ ਤੇ ਇਹਦੇ ਅੱਗੇ ਬਲਦ ਜੋ ਨਹੀਂ ਤੇ ਸੋਟੀ ਲੈ ਕੇ ਛੜੀ ਲੈ ਕੇ ਉਹਨੂੰ ਹਿੱਕ ਕੇ ਧੋਬੀ ਘਾਟ ਤੇ ਲੈ ਆਵੀ। ਹੁਣ ਉਹ ਕੀ ਕਰਦੀ, ਅਗਲੇ ਰੋਜ਼ ਉੱਠ ਕੇ ਉਹ ਤਿਆਰੀ ਕਰਦੀ ਹੈ ਤੇ ਉਹ ਸਾਰੇ ਮੈਲੇ ਕੱਪੜੇ ਉਹਦੇ ਉੱਤੇ ਲੱਦ ਕੇ ਤੇ ਇੱਕ ਹੱਥ ਵਿੱਚ ਪ੍ਰਸ਼ਾਦਾ ਲਮਕਾਇਆ, ਇੱਕ ਹੱਥ ਵਿੱਚ ਸ਼ਮਕ ਪਕੜ ਕੇ ਇਸ ਤਰ੍ਹਾਂ ਉੱਪਰ ਕਰਦੀ ਹੈ ਤੇ ਉਹ ਬਲਦ ਵੇਖ ਕੇ ਉਹ ਫਿਰ ਥੋੜਾ ਜਿਹਾ ਚੁਸਤ ਹੋ ਜਾਂਦਾ।

एक ही हो गया जी, मार माता जी ते उदा है। उन्होंने बड़ा सत्कार किया। भाई साहब गुरदास कह लगे आओ परमहंसो आओ जी आया। तो सिखा नू लगा भी कुछ ज्यादा हो गया है, भाई साहब जी माफ करना असी परमहंस किवें हो गए। आखन लगे तुसी परमहंस ही हो। कह लगे जी वह किवें? आखन लगे वेखो जदों हंस उड़दा है ना, ते वह जदों उड़दा है आकाश विच ते थले छपड़ियां भी आउंदियां ने, छप्पड़ भी आउंदे ने, दरिया भी आउंदे ने, पर वह किसे छपड़ी ते छप्पड़ ते लैंड नहीं करदा, वह मान सरोवर ते जाके लैंड करदा है, वह हंस है। तुसी जदों घरों चल चलते हो तो रस्ते विच लीकर स्टोर भी आउंदे ने, रस्ते विच जुए खाने भी आउंदे ने, रस्ते विच वकारां दे अड्डे भी आउंदे ने, पर तुसी भी राह च नहीं रुकदे, ब्रेक नहीं मारदे, तुसी भी सीधे घरों चल के ते गुरद्वारा साहब विच आके टिकदे हो, इसलिए तुसी परमहंस हो। मानसर हंस साध संगत परमहंस, धर्म तुजा धर्मशाल चल आवे। जिवें मान सरोवर दे उत्ते हंस जांदे ने, उन्हां नूं लोकी बगला नहीं कहिंदे, कां नहीं कहिंदे, क्योंकि वह उत्थे मोतियां दा आहार प्राप्त करदे ने। इस तरह तुसी भी घरों जदों गुरद्वारे आउंदे हो, इस वास्ते मैं तुहानूं परमहंस कहा। सिख कहन लगे भाई साहब जी जदों हंस रस्ते विच छपड़ियां छप्पड़ां दा त्याग करके सरोवर ते जांदा है ते उहनूं तुसी हंस कहिंदे हो, ते असी रस्ते विच कुछ इस तरह दे स्थान ने जिन्हां दा तर्क करके गुरद्वारे आउंदे आ, ते फिर गुण ते बराबर हो गया, वह हंस क्यों ते असी परमहंस क्यों? तो भाई साहब कहन लगे अगली लाइन विच तुहाडे सवाल का जवाब है। कहन लगे जी की? आखन लगे उत मुकताल आहार दुतिया नास। वाहिगुरु वाहिगुरु, क्या बात है क्या बात है। एक बारी प्यार नाल सारे आखो सतनाम श्री। हुण ये कौन सिखाएगा? यह भी ग्रंथी सिखाएगा, यह भी कथावाचक सिखाएगा जिहड़ा इंडिया तो आएगा। उदों तो असी घंटा घंटा महाराज कृपा करो, कुड़ी दिओ महाराज, मुंडा दिओ। हुण उह कृपा भज्जी फिरदी है दीवान हाल दे विच, उहनूं कृपा नूं संभालिया भी करो। आखो सतनाम श्री, कृपा तो हो गई है, पर हुण कृपा नूं सिखाणा किन्ने आ, वेखो उहनां नूं कोई पता नहीं वी की हो रहा है। कदी अंदर कदी ध्यान ते जांदा है ना, ध्यान ते खिंडदा है ना गुरमुखो। प्रीचर दे ते टीचर दे काम च यह फर्क है भी वह डोर बंद कर लैंदा, इको लेवल दे उहदे कोल बच्चे बैठे हुंदे ने, उहदा पूरा कंट्रोल हुंदा है, और वह फिर अपने काम विच सफल हुंदा है। साडा जिहड़ा है सिलसिला है थोड़ा जिहा उदड़ गुदड़ है, पर जे असी सारे टीम वर्क समझ के करिए ते फिर यह थोड़ा जिहा पॉलिश भी हो सकदा है। ये जरूर ध्यान दिया करो, ये मेरी बेनती है। एक बार प्यार नाल फिर आखो सतनाम श्री, क्योंकि अद्धा कु समां ते तुहानू कागर करन विच ही माहौल बनाउण विच ही जिहड़ा है वह खर्च हो जाता है। मैं बेनती कर रहा सां भी मानसर हंस साध संगत परमहंस, धर्म तुजा धर्मशाल चल आवई। कहन लगे जी गुण ते बराबर है, वह हंस क्यों ते असी परमहंस क्यों? कहन लगे उत मुकताल आहार दुतिया नास्त इत गुर शब्द सुरत ले बुलावे। वह हंस ता है भी मान सरोवर ते वह मोती चुगदा, अगे डड्डी आ जाए छड़ देंदा, मच्छी आ जाए हंस नहीं खांदा, हंस मच्छी नहीं खांदा, हंस डड्डी भी नहीं खांदा, हंस जदों खांदा मोती खांदा, इसलिए वह हंस है। ते इत गुर शब्द सुरत ले बुलावी, तुहाडे सामने कोई कच्ची बाणी गाए, कोई होर इधर उधर दियां करे ते गुरसे कहिंदे नहीं भाई, भाई जी इत्थे इदां ना करिया करो, सानू गुरबाणी सुनाया करो। वह कहन लगे भाई साहब गुण ते फिर बराबर है, वह मोती चुगदा बाकी चीजा त्याग देंदा, सिख गुरबाणी रूपी मोती चुगदा बाकी चीजा त्याग दे, वह हंस क्यों ते असी परमहंस क्यों? तां भाई साहब कहन लगे धीरज रखो, तुहाडा अगली पंक्ति जरूर जवाब मिल जाएगा। कहन लगे की? कहन लगे उत खीर नीर निरवारो कह बखानियत। हंस दे सामने कोई खीर रखद दुध रखद ते मनौत है भी वह विच जदो चुंझ पाता है ते दही दियां फुटियां बन के एक पासे ते पानी एक पासे, वह दही का सेवन कर लैंदा पानी का, तर्क कर देंदा, वह हंस है। इत गुरमत दुरमत समझावी, इत्थे दस्या जांदा साध संगत जी आ गुरमत है, आ कर्म जेड़ा गुरमत नहीं सगो मनमत है, इसलिए तुसी परमहंस हो।
ਤੇ ਸਿੱਖ ਕਹਿਣ ਲੱਗੇ ਭਾਈ ਸਾਹਿਬ ਖਿਮਾ ਕਰਨਾ, ਗੱਲ ਤੇ ਫਿਰ ਉੱਥੇ ਦੀ ਉੱਥੇ ਹੀ ਰਹਿ ਗਈ। ਸਾਡੇ ਸਵਾਲ ਦਾ ਤੇ ਤੁਸੀਂ ਜਵਾਬ ਦਿੰਦੇ ਹੀ ਨਹੀਂ, ਬਈ ਉਹ ਹੰਸ ਕਿਉਂ ਤੇ ਅਸੀਂ ਪਰਮ ਹੰਸ ਕਿਉਂ? ਉਹ ਪਾਣੀ ਦਾ ਤਿਆਗ ਕਰਕੇ ਦਹੀਂ ਦਾ ਸੇਵਨ ਕਰਦਾ ਹੈ, ਇੱਥੇ ਮਨਮਤ ਦਾ ਤਿਆਗ ਕਰਕੇ ਗੁਰਮਤ ਦਾ ਗ੍ਰਹਿਣ ਕਰਦੇ ਨੇ, ਗੁਣ ਤੇ ਫਿਰ ਵੀ ਬਰਾਬਰ ਹੈ। ਤਾਂ ਭਾਈ ਸਾਹਿਬ ਕਹਿਣਗੇ ਮੇਰੇ ਕਵਿਤ ਦੀ ਇੱਕੋ ਹੀ ਲਾਈਨ ਰਹਿ ਗਈ ਹੈ, ਇਹਦੇ ਵਿੱਚ ਤੁਹਾਨੂੰ ਜਵਾਬ ਜ਼ਰੂਰ ਮਿਲੇਗਾ। ਉਹ ਜਵਾਬ ਇਹ ਹੈ ਵੀ ਉੱਤ ਬੱਗ ਹੰਸ ਬੰਸ ਦੁਬਦਾ ਨਾ ਮੇਟ ਸਕੈ, ਇਤ ਕਾਗ ਪਾਗ ਸਮ ਰੂਪ ਕੈ ਮਿਲਾਵਈ। ਮਾਨ ਸਰੋਵਰ ਤੇ ਕੋਈ ਕਾਂ ਬੈਠਾ ਰਹੇ ਸਾਰੀ ਉਮਰ, ਸੁੱਕ ਜਾਏ ਬੈਠਾ ਬੈਠਾ, ਕੋਈ ਬਗਲਾ ਬਹਿ ਕੇ ਉੱਥੇ ਖਤਮ ਹੋ ਜਾਏ। ਹੰਸ ਕਾਂ ਨੂੰ ਤੇ ਬਗਲੇ ਨੂੰ ਹੰਸ ਨਹੀਂ ਬਣਾ ਸਕਦਾ। ਕਾਂ ਦਾ ਕਾਲਾਪਨ ਮਾਨ ਸਰੋਵਰ ਤੇ ਜਿਉਂ ਦਾ ਤਿਉਂ ਰਹੇਗਾ, ਔਰ ਬਗਲੇ ਦਾ ਕਪਟ ਮਾਨ ਸਰੋਵਰ ਤੇ ਆ ਕੇ ਵੀ ਜਿਉਂ ਦਾ ਤਿਉਂ ਰਹੇਗਾ। ਪਰ ਇਹ ਜਿਹੜਾ ਮਾਨ ਸਰੋਵਰ ਹੈ, ਇੱਥੇ ਆ ਕੇ ਗੁਰੂ ਕਾ ਸਿੱਖ ਭਾਵੇਂ ਵਕਾਰਾਂ ਨਾਲ ਕਾਂ ਵਾਂਗੂ ਲਿਬੜ ਕੇ ਕਾਲਾ ਹੋਇਆ ਹੋਵੇ ਤੇ ਭਾਵੇਂ ਬਗਲੇ ਵਾਂਗੂ ਕਪਟੀ ਹੋਵੇ, ਇਤ ਕਾਗ ਪਾਗ ਸਮ ਰੂਪ ਕੈ ਮਿਲਾਵਈ। ਕਾਗੋਂ ਹੰਸ ਕਰੇ ਵਾਲੀ ਪਾਵਨ ਪੰਕਤੀ ਨੂੰ ਵਾਹਿਗੁਰੂ ਮਹਾਰਾਜ ਨਿਰੂਪਣ ਕਰਦੇ ਨੇ। ਸੋ ਸਤਿਗੁਰੂ ਬਖਸ਼ਿਸ਼ ਕਰੇ, ਸਾਨੂੰ ਸਮੱਤ ਬਖਸ਼ਿਸ਼ ਕਰੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਹਿਰਦੈ ਜਿਨ ਕੈ ਰਵ ਰਹਿਆ, ਭਾਈ ਉਹਨਾਂ ਦੀ ਸੰਗਤ ਵਿੱਚ ਜਾ ਕੇ ਜਪਿਆ ਕਰ ਜਿਨ੍ਹਾਂ ਦੇ ਹਿਰਦੇ ਚ ਪਹਿਲਾਂ ਤੋਂ ਹੀ ਸਮਾਇਆ ਹੋਇਆ। ਇਹ ਜਪ ਜਪ ਕੇ ਅਵਸਥਾ ਬਣਦੀ ਹੈ। ਜਿਹੜੇ ਰੂਟੀਨ ਵਿੱਚ ਜਪਦੇ ਨੇ, ਕਈ ਵਾਰਾਂ ਵੇਖਿਆ ਵੀ ਉਹ ਬਹਿੰਦਿਆਂ ਸਾਰ ਸਟੇਜ ਤੇ ਕਹਿ ਦਿੰਦਾ ਵਾਹਿਗੁਰੂ, ਸਾਰਾ ਸਪੇਸ ਵਾਹਿਗੁਰੂ ਨਾਲ ਭਰ ਜਾਂਦਾ। ਇੱਕ ਵਾਰਾਂ ਕੈਲਗਰੀ ਅੰਮ੍ਰਿਤ ਵੇਲੇ ਇਹ ਕੌਤਕ ਵਾਪਰਿਆ। ਭਾਈ ਸਾਹਿਬ ਉਦੋਂ ਕਾਇਮ ਸਨ, ਜਸਵੀਰ ਸਿੰਘ ਜੀ ਖੰਨੇ ਵਾਲੇ, ਤੇ ਅਵਸਥਾ ਠੀਕ ਨਹੀਂ ਸੀ, ਸਟੇਜ ਸਪੈਸ਼ਲ ਬਣਾਈ ਸੀ, ਉਹ ਵਿੱਚੋਂ ਦੀ ਆ ਕੇ ਤੇ ਉਹਨਾਂ ਨੇ ਆਖਿਆ ਮਾਈਕ ਚੈੱਕ ਕਰ ਲਈ, ਹੌਲੀ ਜੀ ਕਹਿਣ ਲੱਗੇ ਵਾਹਿਗੁਰੂ, ਸਾਰਾ ਹਾਲ ਭਰ ਗਿਆ ਵਾਹਿਗੁਰੂ ਨਾਲ, ਸਾਰੇ ਇਕਾਗਰ ਹੋ ਗਏ, ਇੱਕਦਮ ਪਿੰਨ ਡਰੋਪ ਸਾਇਲੈਂਟ ਹੋ ਗਈ। ਕਿਉਂ ਹੋ ਗਈ? ਕਿਉਂਕਿ ਉਹ ਕਮਾਈ ਸੀ, ਬੰਦੂਕ ਦੇ ਚੈਂਬਰ ਚ ਕਾਰਤੂਸ਼ ਪਾਇਆ ਹੋਵੇ ਨਾ, ਤੇ ਜੇ ਟਰੇਗਰ ਨੂੰ ਖਿੱਚ ਦਈਏ ਤੇ ਠਾ ਵੀ ਕਰਦਾ, ਤੇ ਜਿੱਧਰ ਨੂੰ ਮੂੰਹ ਕਰੀਏ ਉਧਰ ਨੂੰ ਪੜਾਕੇ ਵੀ ਪਾ ਦਿੰਦਾ, ਤੇ ਜੇ ਬੰਦੂਕ ਦੇ ਚੈਂਬਰ ਵਿੱਚ ਕਾਰਤੂਸ਼ ਨਾ ਨਾ ਹੋਵੇ ਗੁਰਮੁਖੋ, ਸਾਰਾ ਦਿਨ ਟਰੈਗਰ ਨੂੰ ਪ੍ਰੈਸ ਕਰੀ ਜਾਈਏ ਟਿਕ ਟਿਕ ਟਿਕ ਟਿਕ, ਨਾ ਠਾਹ ਹੋਣੀ ਹੈ ਤੇ ਨਾ ਉਹਨੇ ਗਾਂਹ ਕੋਈ ਖੋਣ ਖੋਣਾ। ਇਹ ਫਰਕ ਹੁੰਦਾ ਥੋੜਾ ਜਿਹਾ ਕਮਾਈ ਦਾ ਤੇ ਬਿਨਾਂ ਕਮਾਈ ਦਾ। ਖੈਰ, ਮੈਂ ਜਿਹੜੀ ਆਪ ਜੀ ਦੇ ਚਰਨਾਂ 'ਚ ਅਰਜ਼ ਕਰ ਰਿਹਾ ਸਾਂ, ਇਹ 17ਵਾਂ ਪਦਾ ਰਾਰ ਹੈ ਰਾਮ ਚਿੱਤ ਕਰ ਮੂੜੇ। ਇਹ ਭਾਈ ਸੁਰਤ ਨੂੰ ਚਿੱਤ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਿਆ ਕਰ। ਮਹਾਰਾਜ ਜੁੜਦਾ ਕੋਈ ਨਹੀਂ ਗਾ, ਬੜੇ ਯਤਨ ਕਰਨਾ ਵਾ, ਬਹਿਣਾ ਸਿਮਰਨ ਕਰਨਾ। ਵਾਹਿਗੁਰੂ ਦਾ ਸਿਮਰਨ ਬੇਟੀ ਦਾ ਹੁੰਦਾ ਹੈ, ਸਿਮਰਨ ਵਾਹਿਗੁਰੂ ਦਾ ਕਰਨ ਬਹਿਣਾ ਸਿਮਰਨ ਬੇਟੇ ਦਾ ਹੋ ਜਾਂਦਾ। ਕੀ ਕਰਦਾ ਹੋਵੇਗਾ, ਕਿੱਥੇ ਹੋਵੇਗਾ, ਕਾਰੋਬਾਰ 'ਚ ਸੁਰਤ ਚਲੀ ਜਾਂਦੀ ਹੈ। ਸਿਮਰਨ ਦਾ ਅਰਥ ਯਾਦ ਹੀ ਹੁੰਦਾ ਨਾ, ਯਾਦ ਕਰਨ ਬਹਿਣਾ, ਤੁਹਾਨੂੰ ਯਾਦ ਪਰਿਵਾਰ ਨੂੰ ਕਰਨ ਲੱਗ ਪੈਂਦਾ, ਯਾਦ ਸੰਸਾਰ ਨੂੰ ਕਰਨ ਲੱਗ ਪੈਂਦਾ, ਕੀ ਕਰਾਂ, ਪੇਸ਼ ਕੋ ਨਹੀਂ ਜਾਂਦੀ। ਮਹਾਰਾਜ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰ, ਹਿਰਦੈ ਜਿਨ ਕੈ ਰਵ ਰਹਿਆ, ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਹੈ ਉਹਨਾਂ ਦੀ ਸੰਗਤ ਵਿੱਚ ਜਾਇਆ ਕਰ, ਉੱਥੇ ਤੈਨੂੰ ਥੋੜੀ ਸਹਾਇਤਾ ਮਿਲ ਜਾਏਗੀ। ਵਿਧਣ ਖੂਹੀ ਮੁੰਦ ਇਕੇਲੀ, ਨਾ ਕੋਈ ਸਾਥੀ ਨਾ ਕੋਈ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਇਹ ਅਸਰ ਹੁੰਦਾ ਗੁਰਮੁਖੋ, ਤੁਸੀਂ ਸਾਰੇ ਸਿਆਣੇ ਬੈਠੇ ਹੋ, ਮੈਂ ਕੇਵਲ ਸਮਝਣ ਲਈ ਬੇਨਤੀ ਕਰਾਂ ਬਈ, ਕੋਈ ਵਿਅਕਤੀ ਆਪਣੀ ਮੋਟਰ ਚਲਾਉਂਦਾ ਚਲਾਉਂਦਾ ਚਲਾਉਂਦਾ ਚਲਾਉਂਦਾ ਚਲਾਉਂਦਾ ਚਲਾਉਂਦਾ ਪਹਾੜ ਦੀ ਚੋਟੀ ਤੇ ਜਿੱਥੇ ਸਨੋਅ ਪਈ ਹੋਵੇ, ਬਰਫ਼ ਦੇ ਵੱਡੇ ਵੱਡੇ ਤੋਦੇ ਹੋਣ, ਗਲੇਸ਼ੀਅਰ ਕਹਿੰਦੇ ਹੋ ਤੁਸੀਂ, ਉਹਨਾਂ ਦੇ ਉੱਤੇ ਜਾ ਕੇ ਖੜਾ ਹੋ ਜਾਏ, ਮੋਟਰ ਚੋਂ ਬਾਹਰ ਨਿਕਲ ਕੇ ਨਾ, ਕਾਰ ਚੋਂ ਗਲੇਸ਼ੀਅਰ ਦੇ ਉੱਤੇ ਚੜ ਕੇ ਖੜਾ ਹੋ ਜਾਏ, ਤੇ ਫਿਰ ਉਹਨੂੰ ਗਲੇਸ਼ੀਅਰ ਨੂੰ ਕਹੇ ਵੀ ਮੈਂ ਆ ਤੇ ਗਿਆ, ਤੇ ਉਹ ਕਹੇ ਵੀ ਜੀ ਆਇਆਂ ਨੂੰ, ਨਹੀਂ ਨਹੀਂ ਗੱਲ ਹੋ ਰਹੀ, ਮੈਂ ਆ ਤੇ ਗਿਆ, ਮੈਂ ਤੇਰੀ ਠੰਡਕ ਨਹੀਂ ਲੈਣੀ। ਤੇ ਉਹ ਕਹਿੰਦਾ ਵੀ ਭਲਿਆ, ਹੁਣ ਇਹ ਕਿਵੇਂ ਹੋ ਸਕਦਾ, ਹੁਣ ਤੂੰ ਮੇਰੇ ਉੱਤੇ ਚੜ ਕੇ ਖਲੋ ਗਿਆ ਤੇ ਠੰਡ ਤੈਨੂੰ ਜ਼ਰੂਰ ਲੱਗੇਗੀ, ਠੰਡ ਤੈਨੂੰ ਅੰਗੀਕਾਰ ਕਰਨੀ ਪਏਗੀ। ਕੋਈ ਮਨੁੱਖ ਅੱਗ ਦੇ ਬਲਦੇ ਹੋਏ ਭਾਂਬੜ ਕੋਲ ਚਲਾ ਜਾਏ ਤੇ ਕਹੇ ਵੀ ਇਹ ਅੱਗ ਮੈਂ ਆ ਗਿਆ ਪਰ ਮੈਂ ਨਿੱਘ ਨਹੀਂ ਲੈਣਾ, ਉਹ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ, ਇਹ ਹੁਣ ਲੈਣਾ ਹੀ ਪਏਗਾ। ਕੋਈ ਮਨੁੱਖ ਫੁੱਲਾਂ ਦੀ ਬਾਗੀਚੀ ਵਿੱਚ ਚਲਾ ਜਾਏ, ਚਮਨ ਵਿੱਚ ਚਲਾ ਜਾਏ
ਤੇ ਕਵੇ ਮੈਂ ਆ ਗਿਆ ਪਰ ਖੁਸ਼ਬੂ ਨਹੀਂ ਲੈਣੀ ਤੇ ਚਮਨ ਕਹਿੰਦਾ ਵੀ ਜਿਹੜੀ ਮੇਰੀ ਖੁਸ਼ਬੂ ਹੈ ਨਾ ਮੇਰੀ ਸੁਗੰਧੀ ਹੈ ਇਹਨੇ ਹਵਾ ਦੀ ਹਿੱਕ ਦੇ ਉੱਤੇ ਚੜ ਕੇ ਆਪੇ ਹੀ ਤੇਰੀ ਨਾਸਕਾ ਤੱਕ ਪਹੁੰਚ ਜਾਣਾ ਤੂੰ ਲੈ ਭਾਵੇਂ ਨਾ ਲੈ ਮੈਂ ਨਾਸਕਾ ਰਾਹੀਂ ਤੇਰੇ ਅੰਦਰ ਪ੍ਰਵੇਸ਼ ਕਰ ਜਾਣਾ ਮੈਂ ਤੈਨੂੰ ਮਹਿਸੂਸ ਕਰਾਉਣਾ ਵੀ ਤੂੰ ਚਮਨ ਵਿੱਚ ਖੜਾ ਹੈ ਇਸੇ ਤਰ੍ਹਾਂ ਸੰਗਤ ਵਿੱਚ ਜਦੋਂ ਆ ਜਾਈਏ ਕਈ ਵਾਰ ਨਾ ਵੀ ਕੁਝ ਅੰਗੀਕਾਰ ਕਰਨ ਦੀ ਬਿਰਤੀ ਨਾਲ ਆਵੀਏ ਤਾਂ ਵੀ ਅੰਗੀਕਾਰ ਅੱਛਾ ਲਾਭ ਹੁੰਦਾ ਹਾਨੀ ਨਹੀਂ ਹੁੰਦੀ ਇੱਕ ਸਾਡੇ ਤਖ਼ਤ ਸਾਹਿਬ ਦੇ ਜਥੇਦਾਰ ਹੋਏ ਨੇ ਗਿਆਨੀ ਕਿਰਪਾਲ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਮਦਮੀ ਟਕਸਾਲ ਨਾਲ ਸੰਬੰਧਿਤ ਸਨ ਮੈਂ ਮੌਖਿਕ ਰੂਪ ਵਿੱਚ ਉਹਨਾਂ ਤੋਂ ਇੱਕ ਕਥਾ ਸੁਣੀ ਅੱਜ ਜਿਵੇਂ ਤੁਸੀਂ ਰੂਟੀਨ ਵਿੱਚ ਆਉਂਦੇ ਹੋ ਆਉਣ ਦਾ ਕੀ ਲਾਭ ਹੈ ਉਹਨਾਂ ਨੇ ਗਾਥਾ ਸੁਣਾਈ ਵੀ ਇੱਕ ਸਮਰਾਟ ਅਤੇ ਉਹ ਬੜਾ ਇਲਮ ਦੋਸਤ ਵਿਦਵਾਨਾਂ ਦੀ ਕਦਰ ਕਰਨ ਵਾਲਾ ਉਹਨੇ ਪੁੱਛ ਪੁੱਛ ਕੇ ਵੀ ਕਿੱਥੇ ਕਿਹੜਾ ਕਥਾਵਾਚਕ ਚੰਗਾ ਕਿਹੜਾ ਵਿਦਵਾਨ ਵਧੀਆ ਐਕਸਪਲੇਨ ਕਰਦਾ ਸੱਦੋ ਇੱਕ ਮਹੀਨੇ ਲਈ ਹਾਇਰ ਕਰ ਲਓ 15 ਦਿਨ ਲਈ ਹਾਇਰ ਕਰ ਲਓ ਹਫ਼ਤੇ ਲਈ ਕਰ ਲਓ ਕਰ ਲੈਣਾ ਸੇਵਾ ਕਰਨੀ ਖਾਤਰ ਕਰਨੀ ਲਗਾਤਾਰ ਕਥਾ ਚੱਲਣੀ ਉਹਨੇ ਸੁਣਨੀ ਚੌਂਕੜਾ ਮਾਰ ਕੇ ਹੁਣ ਕਿਉਂਕਿ ਰਾਜਾ ਬੈਠਾ ਹੈ ਤੇ ਸਾਰਾ ਮੰਤਰੀ ਮੰਡਲ ਵੀ ਬਵੇਗਾ ਅਹਿਲਕਾਰ ਵੀ ਬਹਿਣਗੇ ਰਾਜੇ ਨੂੰ ਪ੍ਰਸੰਨ ਕਰਨ ਲਈ ਸਾਰਾ ਸ਼ਹਿਰ ਵੀ ਬਵੇਗਾ ਆ ਸਾਡੀ ਭੀੜ ਥੋੜੀ ਜਿਹੀ ਤਾਂ ਵੀ ਘਟੀ ਆ ਨਾ ਵੀ ਮੌਤ ਫਿਰ ਬੰਦੇ ਘੱਟ ਆਉਂਦੇ ਨੇ ਜੇ ਉਹ ਆਪ ਆਉਣ ਨਾਲ ਸਿੰਘਣੀ ਨੂੰ ਵੀ ਲੈ ਆਉਣ ਬੱਚਿਆਂ ਨੂੰ ਵੀ ਲੈ ਆਉਣ ਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਤੇ ਇਹ ਫਰਕ ਪੈ ਸਕਦਾ ਮੌਤ ਫਿਰ ਬੰਦੇ ਦਾ ਪ੍ਰਭਾਵ ਹੁੰਦਾ ਦੂਜਿਆਂ ਦੇ ਉੱਤੇ ਹਾਂਜੀ ਤੇ ਸਾਨੂੰ ਸਾਰਿਆਂ ਨੂੰ ਇਹ ਟੀਮ ਵਰਕ ਹੈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਬਾਬੇ ਨਾਨਕ ਦੇ ਘਰ ਦੀਆਂ ਰੌਣਕਾਂ ਵਧਾਈਏ ਬਾਬਾ ਨਾਨਕ ਸਾਡੇ ਘਰਾਂ ਦੀਆਂ ਰੌਣਕਾਂ ਵਧਾਏਗਾ ਮੈਂ ਮੁਕਤਸਰ ਅਰਜ਼ ਕਰਾਂ ਬਈ ਕਥਾ ਸੁਣੇ ਕਰੇ ਫਿਰ ਦੂਜੇ ਨੂੰ ਸੱਦ ਲੈਣਾ ਉਹਦੇ ਤੋਂ ਸੁਣਨੀ ਤੀਜੇ ਨੂੰ ਸੱਦ ਲੈਣਾ ਮਹੀਨੇ ਲੰਘ ਗਏ ਸਾਲ ਲੰਘ ਗਏ ਕਈ ਸਾਲ ਲੰਘ ਗਏ ਸੁਣ ਸੁਣ ਕੇ ਕਈ ਸਾਲ ਲੰਘ ਗਏ ਇੱਕ ਦਿਨ ਵਜ਼ੀਰ ਨੂੰ ਕਹਿਣ ਲੱਗਾ ਵੀ ਵਜ਼ੀਰ ਸਾਹਿਬ ਹੁਣ ਬੰਦ ਕਰੋ ਬਹੁਤ ਹੋ ਗਿਆ ਕੋਈ ਵਿਦਵਾਨ ਛੱਡਿਆ ਹੀ ਨਹੀਂ ਜਿਹਨੂੰ ਨਹੀਂ ਸੁਣਿਆ ਹੁਣ ਇੱਕ ਘਰਾਂ ਬੰਦ ਕਰ ਦਿਓ ਫਿਰ ਵੇਖਾਂਗੇ ਨਹੀਂ ਮਹਾਰਾਜ ਚੱਲਣ ਦਿਓ ਰੌਣਕਾਂ ਲੱਗੀਆਂ ਨੇ ਸਾਰੀ ਸੰਗਤ ਆਨੰਦ ਲੈਂਦੀ ਹੈ ਨਹੀਂ ਮੈਂ ਹੁਣ ਬੰਦ ਕਰ ਦਿਆ ਬੰਦ ਕਰ ਦਿੱਤਾ ਸਮਾਂ ਪਾ ਕੇ ਨਗਰ ਦੇ ਲੋਕਾਂ ਨੇ ਕੋਈ ਪ੍ਰੋਗਰਾਮ ਰੱਖਿਆ ਸੀ ਆਪਣੇ ਵੱਲੋਂ ਤੇ ਬੜੀ ਸੰਗਤ ਜਾਏ ਤੇ ਉਹ ਵਜ਼ੀਰ ਕਹਿਣ ਲੱਗਾ ਮਹਾਰਾਜ ਵੀ ਵਿਦਵਾਨ ਆਏ ਨੇ ਤੇ ਸੰਗਤ ਬੜੀ ਸੁਣਨ ਜਾਂਦੀ ਹੈ ਬੜੀਆਂ ਰੌਣਕਾਂ ਲੱਗਦੀਆਂ ਨੇ ਤੇ ਕਿਸੇ ਦਿਨ ਚੱਲੀਏ ਆਪਾਂ ਵੀ ਕਹਿਣ ਲੱਗਾ ਵੀ ਨਹੀਂ ਹੁਣ ਨਹੀਂ ਜਾਣਾ ਉਹਨੇ 2-3 ਵਾਰ ਪ੍ਰੇਰਿਆ ਉਹਨੇ ਮਨਾ ਕਰ ਦਿੱਤਾ ਵਜ਼ੀਰ ਸਿਆਣਾ ਸੀ ਕਹਿਣ ਲੱਗੇ ਮਹਾਰਾਜ ਇੱਕ ਬੇਨਤੀ ਹੈ ਵੀ ਕਥਾ ਨਾ ਸੁਣੀਏ ਉਹ ਬੜੇ ਸਤਿਕਾਰਯੋਗ ਨੇ ਆਪਾਂ ਚੱਲਨੇ ਹਾਂ ਤੇ ਜਦੋਂ ਕਥਾ ਸਮਾਪਤ ਹੋ ਜਾਏਗੀ ਨਾ ਉਦੋਂ ਆਪਾਂ ਥੋੜਾ ਜਿਹਾ ਬਚਨ ਬਲਾਸ ਕਰ ਲਾਂਗੇ ਵੀ ਚਲੋ ਚਰਨ ਪਾਓ ਦਰਸ਼ਨ ਦਿਓ ਗੱਲਾਂ ਬਾਤਾਂ 2-4 ਕਰਕੇ ਉਹਨਾਂ ਨੂੰ ਮਿਲ ਕੇ ਆਪਾਂ ਆ ਜਾਂਗੇ ਚਲੋ ਇਸ ਤਰ੍ਹਾਂ ਕਰ ਲੈਂਦੇ ਹਾਂ ਉਧਰੋਂ ਕਥਾ ਦੀ ਸਮਾਪਤੀ ਹੋਈ ਤੇ ਪ੍ਰਬੰਧਕਾਂ ਨੇ ਦੱਸਿਆ ਵੀ ਪਿੱਛੇ ਰਾਜਾ ਖੜਾ ਹੈ ਤੇ ਕਨਾਤਾਂ ਪਿੱਛੋਂ ਖੋਲ ਦਿੱਤੀਆਂ ਤੇ ਕਹਿਣ ਲੱਗੇ ਵੀ ਪਿੱਛੇ ਤੁਸੀਂ ਉਧਰੋਂ ਦੀ ਲੰਘ ਜਾਓ ਤੇ ਉਹਨਾਂ ਨੂੰ ਮਿਲ ਲਓ ਉਹ ਪਿਛਲੇ ਪਾਸੇ ਖੂਹ ਸੀ ਖੂਹ ਦੇ ਆਲੇ ਦੁਆਲੇ ਥੜਾ ਬਣਿਆ ਹੋਇਆ ਸੀ ਚਰਖੀਆਂ ਲੱਗੀਆਂ ਹਨ ਤੇ ਲੋਕ ਉੱਥੋਂ ਪਾਣੀ ਭਰਨ ਆਉਂਦੇ ਹਨ ਤੇ ਉਹ ਖੂਹ ਰੱਖ ਕੇ ਨਾ ਘੜਾ ਜਿੱਥੇ ਰੋਜ਼ ਰੱਖਣਾ ਹੌਲੀ ਹੌਲੀ ਉਹ ਥੜੇ ਤੇ ਘਾਸੀ ਜੀ ਪੈ ਕੇ ਨਾ ਥੋੜਾ ਜਿਹਾ ਵਿੱਚੋਂ ਇਸ ਤਰ੍ਹਾਂ ਉਹ ਡੂੰਘਾ ਹੋ ਗਿਆ ਮੀਂਹ ਪੈ ਕੇ ਹਟਿਆ ਸੀ ਤੇ ਉਹਦੇ 'ਚ ਥੋੜਾ ਜਿਹਾ ਪਾਣੀ ਖੜਾ ਸੀ ਉੱਥੇ ਇੱਕ ਕਾਂ ਬੈਠਾ ਉਹ ਕਾਂ ਉਹਦੇ ਵਿੱਚ ਚੁੰਝ ਨੂੰ ਡੋਬੇ ਤੇ ਉਹ ਫਰਸ਼ ਦੇ ਉੱਤੇ ਏਦਾਂ ਏਦਾਂ ਕਸਾਏ ਫਿਰ ਡੋਬੇ ਤੇ ਫਿਰ ਏਦਾਂ ਏਦਾਂ ਕਸਾਏ ਹੁਣ ਉਹ ਵਿਦਵਾਨ ਸੀ ਉਹਨੂੰ ਉਹ ਫੁਰ ਗਈ ਗੱਲ ਉਹ ਕਹਿਣ ਲੱਗਾ ਕੂਚਾ ਕਾਚਾ ਇਸੇ ਕਸਾਵੇਂ ਪੁਨਹ ਲਗਾਵੇਂ ਪਾਣੀ ਜਾਂ ਕਾਰਨ ਤੂੰ ਇਸੇ ਕਸਾਵੇਂ ਸੋਈ ਬਾਤ ਮੈਂ ਜਾਣੀ ਤੂੰ ਆ ਚੁੰਝ ਨੂੰ ਡੋਬਣਾ ਫਿਰ ਕਸਾਨਾ ਫਿਰ ਉਹਨੂੰ ਡੋਬਣਾ ਪੁਨਹ ਕਸਾਵੇਂ ਫਿਰ ਕਸਾਨਾ ਔਰ ਤੂੰ ਕਿਉਂ ਕਸਾਨਾ ਮੈਨੂੰ ਪਤਾ ਉਹ ਗੱਲ ਬੜੀ ਚੰਗੀ ਲੱਗੀ ਜਿਹੜੀ ਗੱਲ ਚੰਗੀ ਲੱਗੇ ਉਹ ਕੰਠ ਬੜੀ ਛੇਤੀ ਹੋ ਜਾਂਦੀ ਘਰ ਚਲੇ ਗਏ ਹੁਣ ਉਹ ਘਰ ਗਿਆ ਤੇ ਉਹਨਾਂ ਨੇ ਆਪਣੇ ਖਾਤਰ ਲਈ ਲੋਕ ਰੱਖੇ ਹੁੰਦੇ ਹਜਾਮਤ ਕਰਨ ਲਈ ਨਾਈ ਰੱਖਿਆ ਹੋਇਆ ਸੀ ਅੱਜ ਵਾਰੀ ਸੀ ਹਜਾਮਤ ਦੀ ਤੇ ਉਹਨੇ ਬਿਠਾ ਲਿਆ ਕੁਰਸੀ ਤੇ ਉਹ ਲਾ ਕੇ ਸਮਾਨ ਸਮੂਨ ਤੇ ਉਹ ਜਿਸ ਵੇਲੇ ਉਸ ਤਰ੍ਹਾਂ ਉਹਨੇ ਲਿਆਂਦਾ ਤੇ ਉਹਨੂੰ ਉਹ ਕਵਿਤਾ ਫੁਰਫੀ ਕੂਚਾ ਕਾਚਾ ਉਹ ਬੈਠਾ ਬੈਠਾ ਰਾਜਾ ਕਰੇ ਕੂਚਾ ਕਾਚਾ ਇਸੇ ਕਸਾਵੇਂ ਪੁਨਹ ਲਗਾਵੇਂ ਪਾਣੀ ਉਹ ਹੁਣ ਜਦੋਂ ਕਰਦੇ ਨੇ ਤੇ ਚਮੜੇ ਦੇ ਉੱਤੇ ਨਾ ਉਹਨੂੰ ਇਸ ਤਰ੍ਹਾਂ ਕਸਾਉਂਦੇ ਨੇ ਤਾਂ ਕਿ ਉਹ ਤਿੱਖਾ ਹੋ ਜਾਏ ਥੋੜਾ ਜਿਹਾ ਪਾਣੀ ਲਾ ਲੈਣਾ ਫਿਰ ਉਹ ਚਮੜੇ ਦੇ ਉੱਤੇ ਇੱਦਾਂ ਇੱਦਾਂ ਕਰਕੇ ਕਸਾਉਣਾ ਵੀ ਤਿੱਖਾ ਹੋ ਜਾਏ ਉਹ ਕਸਾ ਰਿਹਾ ਸੀ ਇੱਦਾਂ ਇੱਦਾਂ ਤੇ ਰਾਜਾ ਕਹਿ ਰਿਹਾ ਸੀ ਕੂਚੇ ਕਾਚੇ ਇਸੇ ਕਸਾਵੇਂ ਪੁਨਹ ਲਗਾਵੇਂ ਪਾਣੀ
ਜਾਂ ਕਾਰਨ ਤੂੰ ਇਸੇ ਕਸਾਵੇਂ ਸੋਈ ਬਾਤ ਮੈਂ ਅਸਲ ਗੱਲ ਇਹ ਸੀ ਵੀ ਰਾਜੇ ਦੇ ਲੜਕੇ ਨੇ ਉਸ ਹਜ਼ਾਮਤ ਕਰਨ ਵਾਲੇ ਨਾਲ ਗੱਲ ਕੀਤੀ ਸੀ ਬਈ ਬਾਪੂ ਮੇਰਾ ਮਰਨ ਵਿੱਚ ਨਹੀਂ ਆਉਂਦਾ ਤੇ ਮੈਂ ਤਖ਼ਤ ਤੇ ਕਦੋਂ ਬਵਾਂਗਾ, ਤੂੰ ਰਾਜਾ ਹੈ ਉਹਦਾ ਹਜ਼ਾਮਤ ਕਰਨ ਵਾਲਾ ਹੈ ਤੇ ਹਜ਼ਾਮਤ ਤੂੰ ਕਰਨਾ ਹੈ। ਹਜ਼ਾਮਤ ਕਰਦਿਆਂ ਕਰਦਿਆਂ ਜਦੋਂ ਸਾਹ ਰਗ ਦੇ ਕੋਲ ਜਾਏ ਨਾ ਤੇ ਉਦੋਂ ਟੁੱਕ ਦਈ ਤੇ ਚੌਣਾਂ ਤੇ ਮੈਂ ਚੁੱਕਣਾ, ਮੈਂ ਕੋਈ ਗੱਲ ਕਰਨੀ ਹੋਈ ਨੀ ਵੀ ਭੁਲੇਖੇ ਨਾਲ ਵੱਜ ਗਿਆ ਭੁਲੇਖੇ ਨਾਲ ਵੱਜ ਗਿਆ, ਇਹਦਾ ਕੰਮ ਮੁੱਕ ਜਾਏਗਾ ਤੇ ਮੈਂ ਤਖ਼ਤ ਤੇ ਬਹਿ ਜਾਂਗਾ, ਤੇਰੀਆਂ ਸੱਤਾਂ ਪੁਸ਼ਤਾਂ ਦੀਆਂ ਰੋਟੀਆਂ ਦਾ ਮੈਂ ਪ੍ਰਬੰਧ ਕਰ ਦਿਆਂਗਾ। ਹੁਣ ਜਿਸ ਵੇਲੇ ਉਹਨੇ ਘਸਾ ਘਸੂ ਕੇ ਇੱਥੇ ਲਾਇਆ ਤੇ ਰਾਜਾ ਕਹਿਣ ਲੱਗਾ ਕੂਚੈ ਕਾਚੈ ਇਸੇ ਕਸਾਵੈ ਪੁਨੇ ਲਗਾਵੈ ਪਾਣੀ, ਜਾਂ ਕਾਰਨ ਤੂੰ ਇਸੇ ਕਸਾਵੈ ਸੋਈ ਬਾਤ ਮੈਂ, ਉਹਦੇ ਹੱਥ ਕੰਬਣ ਲੱਗ ਪਏ। ਰਾਜਾ ਆਖਣ ਲੱਗਾ ਕੀ ਹੋਇਆ? ਆਖਣ ਲੱਗਾ ਮਹਾਰਾਜ ਮਾਫ਼ ਕਰਨਾ, ਮੇਰਾ ਕੋਈ ਕਸੂਰ ਨਹੀਂ, ਇਹ ਤੁਹਾਡੇ ਲੜਕੇ ਨੇ ਮੈਨੂੰ ਸਾਰਾ ਕੁਝ ਆਖਿਆ ਸੀ। ਉਹ ਕਹਿਣ ਲੱਗਾ ਕੀ ਆਖਿਆ ਸੀ? ਉਹਨੇ ਆਖਿਆ ਜੀ ਜਿਹੜੀ ਗੱਲ ਤੁਹਾਨੂੰ ਸਮਝ ਆ ਗਈ ਹੈ ਵੀ ਆਹ ਤੁਹਾਡੀ ਸਾਹ ਰਗ ਦਾ ਮੈਂ ਹੁਣ ਕੰਮ ਕਰਨਾ ਹੀ, ਤੁਹਾਡਾ ਸੋਲਾ ਸਾਹਿਬ ਪੜ੍ਹਨਾ ਹੀ, ਪਰ ਹੁਣ ਤੁਹਾਨੂੰ ਪਤਾ ਲੱਗ ਗਿਆ ਮੈਂ ਕੀ ਕਰਾਂ। ਤੋ ਕਹਿਣ ਤੋਂ ਮੁਰਾਦ ਵੀ ਜਿਹੜੀ ਇਹ ਭਲਿਆਂ ਦੀ ਸ਼ੋਭਤ ਹੈ ਇਹ ਜਿੰਨਾ ਮਰਜ਼ੀ ਸਿੱਖ ਲਈਏ ਉਹ ਥੋੜਾ ਹੈ। ਪਤਾ ਨਹੀਂ ਕਦੋਂ ਕਿਹੜਾ ਬਚਨ ਸੁਣਿਆ ਹੋਇਆ ਉਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮ ਆ ਜਾਣੇ। ਇਸ ਕਰਕੇ ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਬੜਾ ਸੁਣ ਲਿਆ। ਨਹੀਂ ਭਾਈ, ਬੜਾ ਗਿਆਨ ਦਾ ਤੇ ਕੋਈ ਅੰਤ ਹੀ ਨਹੀਂ ਗਾ। ਭਲਿਆਂ ਦੀ ਸ਼ੋਭਤ ਵਿੱਚ ਜਾ ਤੇ ਗੁਰਪ੍ਰਸਾਦੀ ਜਿੰਨੀ ਰਾਮ ਪਛਾਤਾ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨੂੰ ਸਿਝਾਣ ਲਿਆ, ਜਾਣ ਪਛਾਣ ਬਣ ਗਈ ਏ, ਨਿਰਗੁਣ ਰਾਮ ਤਿੰਨੀ ਬੂਝ ਲਹਿਆ, ਉਹਨਾਂ ਨੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਅਕਾਲ ਪੁਰਖ ਵਾਹਿਗੁਰੂ ਨੂੰ ਬੁੱਝ ਲਿਆ, ਉਹਨਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ। ਇਹ ਗੁਰੂ ਅਮਰਦਾਸ ਦੀ ਪੱਟੀ ਦਾ 17ਵਾਂ ਬੰਦ ਏ, ਇੱਕ ਰਹਿ ਗਿਆ 18ਵਾਂ, ਉਹਦੀ ਮਹਾਰਾਜ ਕਿਰਪਾ ਕਰਨ ਆਪਾਂ ਕੱਲ ਵਿਚਾਰ ਕਰਾਂਗੇ। ਬਚਿਆ ਹੋਇਆ ਸਮਾਂ ਆਓ ਆਪਾਂ ਸਿਮਰਨ ਕਰ ਲਈਏ। ਸਾਰਿਆਂ ਨੂੰ ਬੇਨਤੀ ਹੈ, ਆਪ ਸਾਰਿਆਂ ਨੇ ਸਹਿਯੋਗ ਬਖਸ਼ਿਸ਼ ਕਰਨਾ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਲੜੀਵਾਰ ਸ਼ਬਦ ਵਿਚਾਰ ਕਥਾ ਰਾਹੀਂ ਜੋੜੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸਾਚੋਂ ਸ੍ਰੀ ਦਰਬਾਰ ਸਾਹਿਬ ਕੀਰਤਨ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਤਿ ਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨ ਆਪਣੇ ਨਾਮ ਲੈ ਵਿੱਚ ਲਿਖਾ ਸਕਦੇ ਹੋ ਜੀ। ਵਾਹਿ

ਸਤਿਗੁਰੂ ਮੇਰ ਆਮਦ ਕਰ, ਸਭ ਦੀ ਸੇਵਾ ਥਾਂ ਪਾਉਣ, ਸਭ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ, ਇਹੋ ਅਰਦਾਸ ਹੈ। ਸਤਿਗੁਰੂ ਹੋਈਆਂ ਭੁੱਲਾਂ ਦੀ ਕਿਮਾ ਕਰਨ, ਸਤਸੰਗਤ ਤੁਸੀਂ ਅਰਦਾਸ ਕਰਨਾ, ਇਸੇ ਤਰ੍ਹਾਂ ਸਤਿਗੁਰੂ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਲੈਂਦੇ ਰਹਿਣ। ਕੀਰਤਨ ਦਾ ਸਮਾਂ ਸਮਾਪਤ ਹੈ ਜੀ, ਆਓ ਸਾਰੇ ਮਿਲ ਕੇ ਆਪਾਂ ਅਨੰਦ ਸਾਹਿਬ ਜੀ ਦੇ ਜਾਪ ਕਰੀਏ। ਰਾਮ ਕਲੀ

ਅਤੇ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਨਕ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਅਤੇ ਛੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਿਆਵਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਬੁੰਗੇ

ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਬੰਦਵਾਰ ਦੇ ਹਫ਼ਤਾ ਬਾਰੇ ਸੁਣਦਿਆਂ ਬੜੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਬੋੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣਿਆ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੰਦੀ ਬੇਨਤੀ ਹੈ ਸੇਵਕ ਪਰਿਵਾਰ ਨੂੰ ਆਪਦਾ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਿੰਘ 'ਚ ਵਰਤਾਉਣ ਦੀ ਅੱਗੇ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ ਲਾਈ ਸ੍ਰੀ ਮੁਖਵਾਕ ਉਬਰਾਂਦਾ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਹ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਸੋ ਕਹੋ ਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਸੇਖ ਨਾਗ ਤੇਰੋ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ, ਹਨੁਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਬੇਦ ਅਰ ਸਿਮਰਤ ਪੁਰਾਨਾ,

0: ਅਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੀਂ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਬੁੱਧਵਾਰ ਦੇ ਹਫ਼ਤਾ ਵਿਦਵਾਨ ਸੰਗਤ ਵਾਨ ਚ ਹਾਜ਼ਰੀ ਭਰੀ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀਆਂ ਹਾਜ਼ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰੂ ਸਿੱਖ ਜੀਵਨ ਰਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮੱਲਾ ਗਾ ਜਮ ਲਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਿਨਾਸੀ ਤਾਕੀ ਸੇਵ ਨ ਬਿਰਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਧ ਹਮਾਰੈ ਰਾਮ ਕਾਰ ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ ਸਭਿਆਤ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉਣਾ ਤੂੰ ਨੇ ਛੁਟੈ ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੇ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾਓ ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੰਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੇ ਅੜੇ ਸਮਾਲੀਅਨ ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸਤਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵਿਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਤੀ ਵਾਰੀ ਮਾਂ ਹੁਆ ਸੂਰਜ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਖੇਤੇ ਵੇਸ ਰਾਗ ਥਨਾ ਸਰੀ ਮਹੱਲਾ ਪਹਿਲਾ। ਗਗਨ ਮੇ ਤਾਲ ਰਵਚ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਲੋ ਪਵਨ ਚਵਰੋ ਕਰੇ ਸਗਲ ਬਨਰਾਈ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਬੇਰੀ ਰਾਹੋ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿ ਆਇ ਪਿਆਸਾ ਕਿਰਪਾ ਜਲ ਦੇ ਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧ ਨੇ ਜਾਣਿਆ ਤਿਨਿ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਘਰੋਂ ਬੇਨੰਤੀ ਸੁਣੋ ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਇਆ ਗਹਿ ਬਸਨ ਸੁਹੇਲਾ ਆਉਦ ਕਟੈ ਦਿਨ ਸੁਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੇ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾਕੂ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰੀਆ ਸੁਣਿਆ। ਆਪ ਜੀ ਦੀ ਹਜ਼ੂਰੀ ਸੰਧਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਸੁਖਾਸ ਸੁਣੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣ ਆਈ ਆਪ ਜੀ ਦੇ ਭਾਣ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਵਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ

그리고

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।

ਆਖਿਆ ਰੁ ਕਿਨਕਾ ਏਕ ਜਿਸ ਜੀਅ ਬਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਕਾਂਖੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕਹਿ ਮਨ ਬਿਸਰਾਮ ਰਿਹਾਓ

ਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ

ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰਿਆ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਹਿ ਸਮਾਏ ਪ੍ਰਭ ਜੀ ਬਸ ਸਹਸਾਦ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪਰਿਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇਮਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਰਉਪਕਾਰੀ ਪ੍ਰਭ ਕਉ ਸਿਮਰੈ ਤਿਨ ਸਦ ਬਿਰਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ ਪ੍ਰਭ ਕਉ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕਉ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ

ਰਹਿ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪ੍ਰਹਰੇ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਹ ਤਰੈ ਅਣਕ ਮਾਇਆ ਰੰਗ ਤੇਖ ਨਾ ਬੁਝਾਵੇ ਹਰ ਕਾ ਨਾਮ ਜਪਤ ਆ ਗਾਵੇ।

ਵਰ ਨ ਜਾਣੀ। ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ।

ਤਦ ਬਹੁ ਮੂਚ ਬਹੁਤ ਸਿਆਨਪ ਜਮ ਕਾ ਪਹੁ ਬਿਆਪੇ ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ ਭੇਖੇ ਅਨੇਕ ਅਗਣ ਨਹੀਂ ਬੁਝੈ ਕੋਟਿ ਉਪਾਵ ਦਰਗਹਿ ਨਹੀਂ ਸਿਜੈ ਛੂੜ ਸਨਾਹੀ ਉਪ

ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਯਾਉ ਪ੍ਰਸਾਦ ਸੈਨ ਮੁਖਿਆ ਪਿਆਉ ਬੈਠ ਕਵ ਦਇਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਵ ਨਾਨਕ ਸੀ ਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਣਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਬਸਾ

ਨੇ ਮਾਥੇ ਉਹਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕਹੇਤ ਸਰ ਪਰ ਹੋਵਤ ਜਾਨ ਅਨੇਤ

ਮਿਥਿਆ ਸ਼ਰਵਣ ਪਰ ਨਿੰਦਾ ਸੁਣ ਹੈ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਲ, ਮਿਥਿਆ ਰਸਨਾ ਭੋਜਨ ਅਣ ਸਵਾਦ,

ਰਹਾਇ ਸਦਾ ਮਣੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪਹਿਰ ਸਿਮਰਹ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਬਰ ਲੁਭਾਵੇ ਜੇ ਪ੍ਰਸਾਦ ਸੁਖ

ਮਨ ਜਿਨ ਤੇਰੀ ਮਨ ਬੰਤ ਬਣਾਈ, ਉਠਤ ਬੈਠਤ ਸਾਧਿਤ ਸਿਹ ਧਿਆਈ, ਤਿਸਹਿ ਧਿਆਏ ਜੋ ਇਕ ਅਲਖ ਹੈ, ਈਹਾ ਊਹਾ ਨਾਨਕ ਤੇਰੀ ਰੱਖੈ।

ਪਰਿਵਾਰ ਬ੍ਰਹਮ ਗਿਆਨੀ ਸਦਾ ਸਭ ਜਾਗਤ ਬ੍ਰਹਮ ਗਿਆਨੀ ਆ ਬੋਧੇ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ

ਕਈ ਕੋੜ ਸਿੱਧ ਜਤੀ ਜੋਗੀ, ਕਈ ਕੋੜ ਰਾਜ ਰਸ ਭੋਗੀ, ਕਈ ਕੋੜ ਪੰਖੀ ਸਰਪੇ ਉਪਾਏ, ਕਈ ਕੋੜ ਪਾਥਰ ਬ੍ਰਿਖ ਨੇ ਬਜਾਏ, ਕਈ ਕੋੜ ਪਵਨ ਪਾਣੀ ਬੈਸੰਤਰ, ਕਈ ਕੋੜ ਦੇਸ ਭੂ ਮੰਡਲ, ਕਈ ਕੋਟ ਸਸੀ ਹਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ, ਸਗਲ

ਸਿਧ ਸਾਤ ਗੁਮਹ ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆਣ, ਕਜੋਨ ਭਰਮੈ ਭਰਮੀਆਂ, ਨਾਨਾ ਰੂਪ ਜੋ ਸੁਹਾਂਗੀ ਦਿਖਾਵੇ, ਜੋ ਪ੍ਰਭ ਭਾਵੇ ਤੇ ਬਿਨ ਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰ ਨ ਕੋਏ। ਕਬਹੂ ਸਾਧ ਸੰਗ ਤਿਹ ਪਾਵੇ, ਉਸ ਅਸਥਾਨ ਤੇ ਬਹੁਰ ਨ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ। ਜਿਉਂ ਜਲ

ਨਾਨਕ ਹਮ ਛੂਟੈ ਸਹਿਸ ਘਟੇ ਲੱਖ ਕੋਟ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਾਬ ਖਾਬ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ।

ਸਰਸਪਤੀ ਸੰਤ ਕੇ ਦੁੱਖ ਨਿਵਾਰ ਜਾ ਘੜੇ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮਹਿ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋ ਪਤਹੀਨ ਸੰਤ ਕੇ ਹੱਥੇ ਕਉ ਰੱਖੈ ਨ ਕੋਏ ਸੰਤ ਕੇ ਦੁੱਖ ਨ ਸਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਹੀ ਤਰੈ ਸੰਤ ਕਹਿ ਦੁੱਖ ਨ ਤੇ ਮੁਖ ਭਾਵੈ ਸੰਤਨ ਕਹਿ ਦੁੱਖ ਨ ਕਾਗ ਜਿਉਂ ਲਾਵੈ ਸੰਤਨ ਕਹਿ ਦੁੱਖ

ਸੱਚਾ ਸੋਏ ਸਭ ਕਰ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਉ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾ ਸਿੰਘ ਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ।

ਕਉ ਕਿਸਤੇ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਿਤ ਸੋਧਿਤ ਸੋਧਿਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈਆਂ ਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੇ ਆਪਣੇ ਚਲ ਤੇ ਆਪ ਹੀ ਕਰੇ ਆਮਨ ਜਾਮ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ

ਸੰਗ ਸਹਿ ਸਪਾਹ ਹੋਵੇ ਸੋਹੇ ਕਰਨੇ ਹਾਰ ਪਛਾਣੇ ਸੋਹੇ ਪ੍ਰਭ ਕਾ ਕੀਆ ਜਨ ਮੀਠਰ ਗਾਨਾ ਜੈ ਸਾ ਸਾ ਤਹਿ ਦ੍ਰਿਸ਼ਟਾਨ ਜਿਹ ਦੇਵਰੇ ਤਹਿ ਮਾਹਿ ਸਮਾਏ ਹੋਏ ਸੁਖ ਨਿਦਾਨ ਨੂੰ ਬਣਾਏ ਆਪ ਕੋ ਆਪ ਦੀ ਨੋ ਮਾਨ ਨਾਨ ਪ੍ਰਭ ਜਾਣੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨੀ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ।

ਪ੍ਰਭ ਜੀ ਭਗਤ ਭਗਤ ਸੁਣੀਐ ਤਿਹੁ ਲੋਇ ਜਾ ਕਹਿ ਹਿਰਦੈ ਇੱਕੋ ਹੋਇ ਸਚ ਕਰਨੀ ਸਚ ਤਾਕੀ ਰਹਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਹਟ ਸਾਚਾ ਓਂਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਰੋਕ ਰੂਪ ਨਰਿਖ ਨਰੰਕ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕ ਕਾਜ ਹੋਵੇ ਸੋ ਪ੍ਰਸੰਨ ਅਸਪਦੀ।

ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਮ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ

ਨਾਨਕ ਗੁਰ ਤੇ ਪਾਈ ਸਤ ਭਜਨ ਸਾਧ ਉਪਦੇਸ ਸਤ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤਿ

ਰੱਖੇ ਵਰਨ ਕੋਈ ਸਰਬ ਦੀਆਂ ਕਾਰਾਂ ਖਾਸ ਹੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੰਖ ਮਿਡਾਉਣੀ ਵਾਰੰਵਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਾਪੀਏ।

ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਿਭਾਗੀ ਹੈ। ਸਤਿਗੁਰ ਸਿੱਖ ਕਾ ਹੜਤ ਪੜਤ ਸਵਾਰੇ, ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸਮਾਰੇ। ਗੁਰ ਕੈ ਗ੍ਰਹਿ ਸੇਵਕ

ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਂਦ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗੰਦ ਪਾਵੋ ਸਾਰ ਭੂਤ ਸਤ ਹਰ ਕੋ

ਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਤਕ ਜਨ ਜਾਤੇ ਪ੍ਰਵਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਹ ਸਾਹ ਪ੍ਰਭ ਤੁਮੇ ਧਿਆਵ

ਕਹੋ ਬੰਦ ਮੁਕਤ ਕਹੋ ਕਿਸ ਕਹੋ ਗਣੀ ਜਬ ਏਕੇ ਹਰਗ ਮੇ ਅਪਾਰ ਤਬ ਨਰਕ ਸੁਰ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਸ ਠਾਏ।

ਬੋਲ ਸਲੋਕ ਦੀ ਅਜੰਦ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਭਿੰਨ ਨਹੀਂ ਕਛੋ ਆਪਣੇ ਸੂਤ ਸਭ ਜਗਤ ਪਰੋਏ

ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਹਾ, ਜਿਸ ਮਨੋ ਵਿਸਾਰੇ ਤਿਸ ਤਰੇ ਵਰਖਾਹ ਕੋ ਜਾਏ, ਸਭ ਸ੍ਰੀ ਅਗਨਿਰੰਜਨ ਰਾਜ ਜੀ ਕੀ ਜੁਗਤ ਜਾ ਕੇ ਸਭ ਹਾਤੇ ਅੰਦਰ ਬਾਹਰ ਜਾਨੋ ਸਾਥ।

ਅਮਰ ਭੈ ਪ੍ਰਭਦ ਪਾਇਆ ਸਾਧ ਸੰਗ ਨਾਨਕ ਕਰ ਧਿਆ ਸਰੋ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਬਿਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ।

ਦਿਆ ਵਰਤਾਰ ਸਰਬਰਿਆ ਭੇਖਨਹਾਰ ਸਗਲ ਸਮਗਰੀ ਜਾ ਕਾਤਨਾ ਪੰਜਾ ਸੇ ਆਪ ਹੀ ਸੁਨਾ ਮਨ ਜਾਣ ਖੇਰ ਬਿਨਾਇਆ ਗਕਾਰੀ ਕੀਨੀ ਮਾਇਆ ਸਭ ਕਹਿ ਮਾਦ ਰਿਵ ਤੋ ਰਹਿ ਜੋ ਕਿਰ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸੁਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਉਰੇ ਕਹ ਕੇ ਨੈ ਕਛ ਕਰਾਂ ਆਪ ਭਲਾ ਕਰਤੂ ਤੇ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੋਤਾ

ਪ੍ਰਭ ਸੋਏ ਓਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਹਿ ਸੁਆਉ ਜਨ ਕਹਿ ਸੰਗ ਚਿਤ ਆਵੈ ਨਾਉ ਆ ਭੁਗਤ ਭੁਗਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ

ਹੋ ਹਰ ਧਨ ਕੇ ਹਰ ਧਨ ਕੇ ਪਰਲੇ ਹੋ ਭੰਡਾਰ ਨਾਨ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇ ਚੂਤ ਮਿਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਾਵਕ ਕੈ ਮਦ ਸਗਲ ਦੇਵਦਾਸ ਸੁੰਦਰ ਚਤੁਰ ਤਤਕਾ ਬੇਤਾ ਸੁਮਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਹ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਭਜਨ ਮਨ ਸੁਨੇ ਇਹੋ ਨਿਧਾਨ ਜਪੇ ਮਨ ਕੋਏ ਸਭ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮ੍ਰਿਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਰ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤ

ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇਕਰਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸਾਣ।

ਸੁਣੈ ਈਸ਼ਰ ਬ੍ਰਹਮ ਇੰਦ ਸੁਣੈ ਮੁਕਸਾ ਲਾਹਣ ਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਬਾਬ ਕਾ ਨਾਸ ਸੁਣੈ ਸਤਸੰਤੋ ਗਿਆਨ ਸੁਣੈ ਅੜਸੜ ਕਾ ਇਸ਼ਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਬਾਬ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ

ਕਹ ਪਿਛੇ ਪਛਤਾਏ ਕਾਗਦ ਕਲਪਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੁ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਦ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰਾਇ ਸਾਧ ਹਾਰ ਮੰਨੈ ਤਰ ਤਾਰੇ ਗੁਰ ਸਿੱਖ ਬਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦੁਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ।

ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਗੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਅ ਰੂਪ ਕੇਤੀ ਦਾਤ ਜਾਣੇ ਗੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਅਸੰਗ ਭਾਓ ਅਸੰਗ ਪੂਜਾ ਅਸੰਗ ਤਪਥਾਓ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮ ਭਗ ਸਾਰ ਅਸੰਗ ਮੋਹਨ ਲਿਵ ਲਾਏ ਤਾਰ ਕੁਦਰਤ ਗਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ

ਗਲਵੱਡ ਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਖ ਖਾਹੇ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਗਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ

ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਰੀਕਾਰ। ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ।

ਜਾਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ, ਭਵ ਅੰਤਰਗਾ ਤੀਰਥ ਮਲ ਨਾਹੁ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੇਣ ਗੁਣ ਕੀਤੇ ਭਗਤ ਨਾ ਹੋਏ। ਸਤ ਸੁਹਾਨ ਸਦਾ ਮਨ ਚਾਓ, ਸਵਸਥਾਤ ਬਾਣੀ ਬਰਮਾਓ। ਸਤ ਸੁਹਾਨ ਸਦਾ ਮਨ ਚਾਓ, ਕਮਣ ਸੋ ਵੇੜਾ ਬਖਤ, ਕਮਣ ਕਮਣ ਥਿਤ ਕਮਣ ਵਾਰ।

ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਅਪਾਉ ਜਾਣ ਅਗੈ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ।

ਬਹਾ ਭਵੈ ਸੰਬੰਧ ਨਾ ਜਾਣੀਐ ਸੰਬੰਧ ਸ਼ਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਗਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ

ਦੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇਹਤੇ ਕਿਤੇ ਹੋਰ ਕਰੇ ਤਾਖ ਨਾ ਸਕੇ ਕਈ ਕਹਿ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਹੇ ਜੇਕੂ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ

ਪੀਓਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਗਾਲ ਗੁਆਰੀ ਗਾਇਆ ਜੁਗਤ ਡੰਡਾ ਪ੍ਰਤੀਤਾ ਆਈ ਬੰਧੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟਗੜ ਵਾਜੈ ਨਾਦਿਆ ਬਨਾਥ ਨਾਥੀ ਸਭ ਜਾ ਕੀ ਰਿਧ ਸਦਾ ਅਬਰਾ ਸਾਧ।

ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਭੰਡਾਰੀ ਗਲਾਏ ਦੀਵਾਨ, ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਵਾਨ, ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਿਡਾਣ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ।

ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਕਬਿਆਬਾ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇਕ ਕਹਿ ਨਾ ਸਕਤ ਕਿਹੇ

ਸਰਬ ਕੋ ਬਨਕਾਲ ਜਤਰ ਤਤਰ ਬਿਰਾਜੇ ਅਵਧੂਤ ਰੂਪ ਰਸਾਲ ਨਾਮ ਠਾਮਨਾ ਜਾਤ ਜਾਕਰ ਰੂਪ ਰੰਗਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜਮਨ ਆਦਿ ਸੇਖ ਦੇਸ ਔਰ ਨਾ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਸਾ ਬਿਸਾ ਹੋਏ ਫੈਲਿਓ ਅਨੁਰਾਗ ਨਾਮ ਗਾਂਭੀਨ ਭੇਖ ਧਾਮੂ ਨਾ ਜਾਹੇ ਸਰਮਾਨ ਸਰਬਤਰਮਾਨ ਸਦੈਵ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੇ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੇ ਕੇ ਜੇ ਬਤਾਤ ਮਾਤ ਨਾ ਜਾਤ ਜਾਗਰ ਜਨਮ ਮਰਨ ਵਿਹੀਨ

ਕੋਟ ਸਿਮਰਤ ਪ੍ਰਾਨ ਸ਼ਾਸਤਰ ਨ ਆਵਈ ਬਹੁ ਚਿਤ ਮਦਭਾਵਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਮਹਾਨ ਇੰਦਰਾਨ ਇੰਦਰ ਬਾਲਾਨ ਵਾਰੰਗਾ ਰੰਗਾਲ ਰੰਗਾ ਨਾਨਕਾਲ ਅਨਭੂਤੰਗ ਆਭਾ ਭੰਗ ਅਦਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚੰਡ ਵਿਦਗਤ ਅਖੰਡ ਆਲਿਸਿਆ ਕਰਮ ਆਦਰਸਿਆ ਧਰਮ ਸਰਬਾ ਪ੍ਰਨਾਡੇ ਅਨ ਡੰਡ ਬਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰਚਕਰ ਕਰਤਾ ਚਤੁਰਚਕਰ ਹਰਤਾ ਚਤੁਰਚਕਰ ਦਾਨੇ ਚਤੁਰਚਕਰ ਜਾਨੇ ਚਤੁਰਚਕਰ ਵਰਤੀ ਚਤੁਰਚਕਰ ਭਰਤੀ ਚਤੁਰਚਕਰ ਪਾਲੇ ਚਤੁਰਚਕਰ ਪਾਲੇ ਚਤੁਰਚਕਰ ਕਾਲੇ ਚਤੁਰਚਕਰ ਪਾਸੇ ਚਤੁਰਚਕਰ ਵਾਸੇ ਚਤੁਰਚਕਰ ਮਾਨਿਆ ਚਤੁਰਚਕਰ ਦਾਨਿਆ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੇ ਨਾ ਮਿੱਤਰੇ ਪਰੇਹਾ ਪਵਿੱਤਰਾ ਪ੍ਰਥੀਸੈ ਅਧੀਸੈ ਅਦਰਸੈ ਅਗਰਸੈ ਭਗਵਤੀ ਛੰਦ ਅਥਵਾ ਪ੍ਰਸਾਦ ਕਥਤੇ ਕਿ ਆਸ਼ਿਸ਼ ਦੇਸਾ ਕੇ ਆ ਵਿੱਚ ਬੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆ ਵਿੱਚ ਲੋਕੇ ਕੇ ਆਦਿ ਸੋਕੈ ਕੇ ਅਵਧੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰਗ ਪ੍ਰਵਾਹ ਹੈ ਕੇ ਧਰਮੰਗ ਤੂਜਾ ਹੈ ਕਿ ਆਸ਼ੋਕ ਵਰਨੇ ਕੇ ਸਰਬਾ ਅਭਰਨੇ ਕੇ ਜਗਤੰ ਕਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੇ ਕੇ ਆਦਿ ਆਦੇਵੈ ਕੇ ਆਪ ਅਭੇਵੈ ਕੇ ਚਿਤਰੰਗ ਬਿਹੀਨੈ ਕੇ ਏਕਾ ਅਧੀਨਾ ਕੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕੇ ਪਾਗ ਬਿਆਵੈ ਕੇ ਗੈਬ ਲਗਿਆਵੈ ਕੇ ਅਫਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕਰਿੰਦਾ ਕੇ ਰੋਜੀ ਦਾ ਹੰਦਾ ਕੇ ਰਾਜ ਰਹੀਮੈ ਕੇ ਕਰਮੰਗ ਕਰੀਮੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਤਲੀ ਹੈ ਕਿ ਸਰਬਤਰ ਮਾਨੈ ਕੇ ਸਰਬਤਰ ਦਾਨੈ ਕੇ ਸਰਬਤਰ ਗਾਉਣੈ ਕੇ ਸਰਬਤਰ ਭਾਉਣੈ ਕੇ ਸਰਬਤਰ ਦਿਸਾ ਕੇ ਸਰਬਤਰ ਬੇਸਾ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋਏ ਕੇ ਸਰਬਤਰ ਦਿਸਾ ਕੇ ਸਰਬਤਰ ਬੇਸਾ ਕੇ ਸਰਬਤਰ ਗਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀਮੈ ਕੇ ਪਰਮੰਗ ਫਹੀਮੈ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੈ ਕੇ ਉਸਲ ਵਜੂਹ ਹੈ ਤਮਾਮਲ ਜ਼ੂਹ ਹੈ ਮੈਸੁਲ ਸਲਾਮੈ ਸਲੀਖ ਦਮਦਾਮੈ ਗਨੀਮਲ ਸ਼ਗਸਤਾ ਗਰੀਬਲ ਪ੍ਰਸਤਾ ਹੈ ਬਿਲੰਦ ਮਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ਲ ਤਮਾਮੇ ਅਰਜੁਲ ਨਿਧਾਨੈ ਹਰੀਫੁਲ ਅਜੀਮੈ ਰਜਾਗ ਯਕੀਨੈ ਅਨੇਕੁਲ ਤਰਮੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ੁਲ ਨਿਵਾਜ ਹੈ ਗਨੀਮਲ ਖਰਾਜ ਹੈ ਅੰਦਰੁਕ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਮੁਕਤ ਪ੍ਰਵਾਹ ਹੈ ਸੁਯੁਕਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਬਰਾਜ ਹੈ ਸਦਾ ਸਰਵ ਸਾਜ ਹੈ ਸਮਸਤੁਲ ਸਲਾਮ ਹੈ ਸਦਾਵਲ ਸਦੈਵਲ ਅਕਾਮ ਹੈ ਨਿਰਬਾਧ ਸੁਰੂਪ ਹੈ ਅਗਾਧ ਹੈ ਅਨੂਪ ਹੈ ਉਵੰਗਾ ਦੁਰਬੇ ਨਾ ਸੁਰਬੇ ਨੰਗੀ ਨਾਮੇ ਤ੍ਰਭੰਗੀ ਤ੍ਰਖਾਮੇ ਤ੍ਰਿਭਰਗ ਤ੍ਰਿਭਰਗਮ ਤ੍ਰਿਭਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭਗ ਸੁਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰਗ ਪ੍ਰਣਾਸ ਹੈ ਬ੍ਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗ ਸੁਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕ ਸੁਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਅਭਗਤ ਹੈ ਵਿਰਗਤ ਨਾਸ ਅਪ੍ਰਕਾਸ਼ ਹੈ ਨਚੰਤ ਸੁਨੰਤ ਅਲਿਖ ਦਿਖ ਲੇਖ ਭੇਖ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਧਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕਨਾਸੇ ਸਦੈਵੰਗ ਪ੍ਰਗਾਸੇ ਅਨੰਗੰਗ ਸੁਰੂਪੇ ਅਭੰਗੰਗ ਵਿਭੂਤੇ ਪਰਮਾਤੰਗ ਪਰਮਾਥੇ ਸਦਾ ਸਰਵ ਸਾਥੇ ਅਗਾਧ ਸੁਰਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਨਿਰਭੰਗੀ ਸੁਰਪੇ ਸਰਵੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਸਾਖੰ ਸਰੀਖੰ ਮਿੱਥੋ ਮੇਖ ਹੈ ਸਦੈਵੰਗ ਪ੍ਰਵਾਹ ਹੈ ਅਜਾਹੈ ਅਜਾਹ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਅਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਗ੍ਰਹੀਮ ਹੈ ਕੇ ਰੋਜੀ ਦਹੰਦ ਹੈ ਕੇ ਰਾਜ ਗ੍ਰਹਿੰਦ ਹੈ ਕਰੀਮਲ ਕਮਾਲ ਹੈ ਉਸਨਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਗਨ ਹੈ ਰਾਸੁਲ ਫਿਗਨ ਹੈ ਕਲੰਕੰਗ ਪ੍ਰਣਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਨੀਮੈ ਰਜਾਇ ਕੇ ਰਹੀਮ ਹੈ ਸਮਸੁਲ ਜ਼ਬਾਂ ਹੈ ਕੇ ਸਾਹਿਬ ਕਰਾਹ ਕੇ ਨਰਕੰਗ ਪ੍ਰਣਾਸ ਹੈ ਬਹਿਸ਼ੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਮੈਸੁਲ

ਸਰਬਵਾਰਨ ਹੈ। ਤਿਰਤਕੇ ਤਰਨ ਹੈ, ਜਗ ਕੇ ਕਰਨ ਹੈ, ਮਨ ਮਾਨੈ ਹੈ, ਜਗ ਜਾਨੈ, ਸਰਵੰਗ ਪਰ ਹੈ, ਸਰਵੰਗ ਕਰੈ, ਸਰਪਾਸ ਹੈ, ਸਰਵਨਾਸ਼ ਹੈ, ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇਪਰ ਹੈ, ਕਰੁਣਾ ਕਰ ਹੈ, ਆ ਜਪ ਆ ਜਪੈ, ਆ ਥਪ ਆ ਥਪੈ, ਆ ਕਿਰਤਾ ਕਿਰਤੈ, ਅੰਮ੍ਰਿਤਾ ਮ੍ਰਿਤੈ, ਅੰਮ੍ਰਿਤਾ ਮ੍ਰਿਤੈ, ਕਰੁਣਾ ਕਿਰਤ ਹੈ, ਆ ਕਿਰਤਾ ਕਿਰਤੈ, ਧਰਨੀ ਧ੍ਰਿਤੈ, ਮਤੇਸ਼ਰ ਹੈ, ਪਰਮੇਸ਼ਵਰ ਹੈ, ਆ ਕਿਰਤਾ ਕਿਰਤੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਵਾ ਕਿਰਤੈ, ਅੰਮ੍ਰਿਤਾ ਅੰਮ੍ਰਿਤ ਹੈ, ਨਰਨਾਇਕ ਹੈ, ਗਲਗਾਇਕ ਹੈ, ਵਿਸ਼ਵੰਬਰ ਹੈ, ਕਰੁਣਾਲਯ ਹੈ, ਨਿਰਭਨਾਇਕ ਹੈ, ਸਰਪਾਇਕ ਹੈ, ਪਪੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰ ਕਿਰਤ ਹੈ, ਸਰਵਾ ਕਿਰਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆ ਦੁਸ਼ੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜ, ਨਮੋ ਬਿਰਿੰਦ ਬਿਰਿੰਦੇ, ਨਮੋ ਬੀਜ ਬੀਜੇ, ਨਮੋ ਰਾਸੰਗ ਤਾਮਸੰਗ ਸਾਂਦ ਰੂਪੇ, ਨਮ ਪਰਮ ਤਤੰਗ ਅਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਾਹੈ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਵਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸੁਰੂਪੇ, ਅਲੰਗੀ ਨਾਮੇ, ਤ੍ਰਭੰਗੀ ਤ੍ਰਕਾਲੇ, ਅਲੰਗੀ ਅਕਾਮੇ, ਏਕ ਅਸ਼੍ਰੀ ਛੰਦ, ਅਜਾਏ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਗਾਸ ਅਗੰਜ ਅਭੰਜ ਅਲਖ ਅਭਾਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਗਾਮ ਅਗਾਹ ਅਟਾ ਅਨਾਥੇ ਪਰਮਾਤੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਗਾਲੰਗ ਪ੍ਰਣਾਸੀ ਦਯਾਲੰਗ ਸਰੂਪੇ।

ਸਤਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਹ ਪ੍ਰਯੋਗ ਘਰ ਯੋਗ ਜਤੀ ਕੇ ਸੂਰ ਸੁਰਾਰਧਨ ਸੁਧਾਰਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੁਪਤੰਗ ਸੁਰੰਗ ਸੁਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਨ ਕੋ ਜਾਤ ਨੇ ਮਾਰੇ ਭਾਰੀ ਪੁਜਾਨ ਕੇ ਪੂਪਲਿਪ ਦਨਿਆਵ ਸੀਸਨਾ ਜਾਤ ਵਿਚਾਰੇ ਏਤੇ ਪੈ ਤੋ ਕਹ ਪੈ ਪੁਪਤੰਤ ਕੋ ਨਾ ਕੇ ਪਾਏ ਪਧਾਰਾ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੁਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸਿਰਿ ਪਰ ਸਿਰਿ ਭਗਵਾਨ ਭਜੇ ਬਿਨ ਅੰਤ ਕੁੰਤ ਕੇ ਧਾਮ ਸਿਧਾਰੇ ਤੀਰਥ ਨਹਨ ਦਿਆਦਮ ਦਾਨ ਸੰਜਮ ਨੇਮ ਨੇਕ ਬਸਿਖਾ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਮਾਨ ਕੇ ਭਿਖਾ ਪਾਉਣ ਆਹਾਰ ਜਤੀ ਜਤ ਅਰਸ ਵਿਸਵਚਾਰ ਹਜ਼ਾਰਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੁਪਤ ਏਕ ਰਤੀ ਬਿਨ ਏਕ ਨਾ ਲੇਖਾ ਸੁਧ ਸਭਾ ਦੁਰੰਦ ਦਵਾਸ ਸਾਹ ਸਨਾ ਦੁਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਰੇਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਬਾਰ ਵੱਡੇ ਬਰਿਆਰ ਬਚਾਰੇ ਸਾਰ ਕੀ ਧਾਰ ਬਸ਼ਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨਹਾਰ ਸੋ ਬੈਤਨੀ ਬਾਤਨੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾ ਚਕਰੇ

ਉਹਨੂੰ ਪ੍ਰਤਾਪਨ ਬਾਹਠ ਜਤਨ ਪਾਪਨਗੇ ਬਹੁ ਪੁੰਜ ਖਪਾਏਗੇ ਮਾਨਵ ਇੰਦਰ ਗਜੇਂਦਰ ਨਾਥ ਜੋਨ ਤ੍ਰਿਲੋਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰਾਏਗੇ ਬ੍ਰਹਮੇਸ਼ਰ ਵਿਸ਼ਨ ਸ਼ਸੀਪਤ ਅੰਤ ਜਮਫਾਸ ਬਣੇਗੇ ਜੇ ਨਾ ਸ਼੍ਰੀਪਦ ਕੇ ਪਾਸ ਹੈ ਭਗਤ ਨਰ ਫੇਰ ਨਾ ਦੇਹ ਧਰਾਂਗੇ ਕਹਾ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਜੋ ਬਕ ਧਿਆਨ ਲਗਾਇਓ ਨਾਥ ਫਰਿਓਲੇ ਸਾਸ ਸਮੁੰਦਰ ਲੋਗਿਓ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਗਹਾਉ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਿਰਵ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲੈ ਖੁਰਬਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋਪਤਾਨ ਕੋ ਪੂਜਦੈ ਪਾਸ ਕੋ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭੀ ਜਾਗ

ਮੈਂ ਬਜਾਵੋ ਸੁਖੀ ਪਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਨਜ ਕਰਦਾ ਕਰਿਆ ਸਭ ਬੈਰਨ ਗੁਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਵਿਆਸਾ ਤੁਮੇ ਛਾਟ ਕੋਈ ਅਵਰਨਾ ਧਿਆਹੂੰ ਜੋ ਪਰ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰੁ ਹਮਾਰੇ ਮਾਰੀਐ ਆਪ ਹੱਥ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਉਜੋ ਸਦਾ ਹਮਾਰੇ ਬੱਚਾ ਸ੍ਰੀ ਸੁਜੂ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਸ ਆਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ

ਮੈਂ ਤਾਂ ਜਸ਼ਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਿਵਗਨ ਕੋ ਸਿਵਗੁਣ ਸੁਖ ਦੀਜੋ ਸਤਰਨ ਕੋ ਬਲ ਮੋਬਦ ਕੀਜੋ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਠੀ ਤੇ ਗੁੰਚਰਿਆ ਸੂਲਾ ਸਪਰ ਕਿਰਪਾ ਦੁਸ਼ਕਰ ਫੂਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨ ਘੱਟ ਘੱਟ ਕੇ ਬਟ ਬਟ ਕੀ ਜਾਨ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰ ਕਰ ਤੋ ਕਬੂ ਤੁਮ ਮੈਂ ਮਿਲਦੇ ਤਰ ਸਭੂ ਜੇਤੇ ਬਦਨ ਸਿਸਟਮ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦਰ ਆਲਮ

ਕਾ ਚੀ ਨਦਨਾ ਪੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੁੱਪਾ ਅੰਡ ਜੇਰ ਸੇਤ ਯਕੀਨੀ ਉਤ ਭੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੇਠਾ ਸਗਰੀ ਸ਼ਟ ਦਿਖਾਏ ਅਚੰਭਵਾਦ ਜੁਗਾ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿੱਥੇ ਉਠਵਤ ਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਤਾ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋਈ ਇਕਬਾਰ ਧਿਆਏ ਦਾਗੇ ਕਾਲ ਨਿਕਟਨੇ ਐਹ ਰਚਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਵਾਏ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਕ ਤੇ ਰਹਾ ਖੜਕੇਤ ਮੈਂ ਸਰਨ ਤਿਹਾਰੀ ਆਪ ਹੱਦ ਲਿਓ ਉਭਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਕ ਤੇ ਲਿਓ ਬਚਾਈ ਕਿਰਪਾ ਕਰੀ ਹਮ ਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਵਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਖਾਲਾ ਮਨ ਬਾਂਚਤ ਬਲ ਪਾਵੈ ਸੋਈ ਦੁਖ ਨਾ ਤਸੇ ਬਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੁੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਦਿਨਰ ਘੇਰਾ ਹੈ ਹੋ ਜੋ ਜਾ ਕੀ ਏਕ ਵਾਰ ਚਾਉ ਪਾਈ ਕੋ ਕਹੈ ਚਾਉ ਪਾਈ ਸੰਬਤ ਸਤਰਾ ਸਹਿਸ ਭਣਜੈ ਅਰਧ ਸਹਿਸ ਕੁੰਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਗਏ ਅਵੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਇਹ ਵਖਾਨਿਓ ਦੁਹਰਾ

ਸਤਿਗੁਰੂ ਮੈਂ ਪਾਇਆ, ਸਤਿਗੁਰੂ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਮਾਮੀ ਸੋਗੋ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਾਏ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਮਸਾਵੇ, ਨਾਮ ਜਨਕਾ ਮਨ ਮਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਾਏ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗਾ ਹੈ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਵਾਏ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਦਵਾ ਸਮਰਤ ਕੋਏ ਨਾਹੀ ਕਿਰਿਆਪਾ ਕਰ ਬਨਵਾਰੀਆ, ਇਸ ਨੂੰ ਅਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਾਏ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰਦੇ ਕਿਰਿਆਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਰਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦਿਸਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭੈ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਾਉ, ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਗੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਇਹ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਬਿਟੋਂ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਹ ਤੇਰਾ ਚੱਲੇ ਨਾਹੀਂ ਤਸ ਨਾਲ ਕਿਉਂ ਛਤ ਲਾਈਐ, ਐਸਾ ਕੰਮ ਮੂਲੇ ਨਾ ਖਿੱਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਰੇ, ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਗਿਆ ਗੁਆਖ ਵਖਾਣਾ ਏ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੋਹਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਤੂੰ ਪਾਇਕ ਵੇਗ ਪ੍ਰਸੰਨ ਆਇਆ, ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਦੇਖੀ ਬਾਲੋ ਨੇ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਹਿਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵ ਚੱਲੇ ਸਵਾਮੀ ਹੋਰ ਕਿਆ ਜਾਣਾ, ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੈ ਚੱਲੇ ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਸ ਨਾਮ ਲਾਏ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹੇ ਨਾਮ ਸੱਚੇ ਸਾਹਿਬ ਜੋ ਭਾਵੇ ਤਵੈ ਚਲਾਵੇ, ਇਸ ਵੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵੇ ਤੋ ਇਹ ਸਹਿਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵੇ ਤੋ ਗੁਰਮੁਖ ਜੀ ਨੇ ਧਿਆਇਆ, ਪਵੇ ਤੋ ਮਾਤਾ ਪਿਤਾ ਗੁਟਮ ਸਹਿਤ ਸਿਉ ਪਿਤ ਸੰਗਤ ਸਬਾਈਆ, ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ, ਨ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਓ ਮਿਲੀ ਨਾ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਉ ਛਤਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਹ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਮੈਂ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੁਆ ਹਾਰਿਆ, ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵੇਂ ਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ ਫਿਰੇ ਜੋ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੁਆ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ, ਕਹਿ ਨਾਨਕ ਜਿਨਮਾ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਹੋ ਰਹਿ ਗੁਰੂ ਨਾਲੇ। ਗੁਰਗੇ ਚਰਨ ਹਿਰਦਾ ਤੇ ਆਏ ਅੰਤਰਿਆਤ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੇ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸਭ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜੁਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਨਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਵੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵੇ ਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤੱਤ ਪਾਏ ਸੁਨੰਦਨ ਹਰ ਵਿਲਾਗੇ ਜਾਗਤ ਰਹਿਣ ਵੇ ਹਾਣੀ। ਮਾਤਾ ਕੇ ਉਦਨ ਮੈਂ ਪ੍ਰਤਵਾਲ ਕਰੇ ਸੋਗ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏ ਵਰਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉਂ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਰਦਾਤਾ ਸੋਗ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ

ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੂਰਜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਵਿੱਚ ਸੰਗਤਾਂ ਵੱਲੋਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ। ਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮੁਖ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਪਿਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਪਾਵਨ ਸ੍ਰੀ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨਾਲ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਸਾਧ ਸੰਗਤ ਜੀ ਆਉਣ ਵਾਲੇ ਨਵੰਬਰ ਮਹੀਨੇ ਨੂੰ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਠਾ ਤਿਆਰ ਹੋ ਰਿਹਾ ਹੈ। ਜਿਹਨਾਂ ਪੁਰਾਣੇ ਨੂੰ ਗੁਰੂ ਵਾਲੇ ਬਣੇ ਨਾਮ ਆਪਣੇ ਲਾਇਬ ਵਿੱਚ ਲਿਖਾ ਸਕਦੇ ਹੋ ਜੀ।

ਅਹਿੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ

ਆਪਣੇ ਜੋ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਪਵਾਇਆ ਜਿਨ ਸੱਚੋ ਸੱਚ ਬੁਝਾਇਆ।

0: ਕਿਆ ਟਿੱਕਾ ਕਿਆ ਤਾਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਜੋ ਬੇਬਾਨ ਲੱਖ ਸੂਰਤ ਸੰਗਰਾਮ ਰਣ ਮੈਸਟਾ ਪ੍ਰਾਣ ਲੱਖ ਸੁਤੀ ਲੱਗਿਆ ਧਿਆਨ ਪੜੀਆ ਪੜ ਪ੍ਰਾਣ

ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਪਚਾਰੀਏ, ਐਸੀ ਕਲਣਾ ਖੇਡੀਏ ਚਿੱਤਰ ਕੇ ਕਿਹਾ ਹਾਰੀਏ, ਪੜਿਆ ਤਿਉਮਿਆਂ ਵਿਚਾਰ ਗਏ ਵਿਚਾਰੀਏ, ਚੱਲੇ ਸੁੱਖ

ਦੀਪੇ ਦੀਪੇ ਭਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਨਾਮ ਤ੍ਰਿਕਮਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਜਾਣਦਾ ਸਿਰ ਰੋਗ ਅਤੀ ਜੈ ਜਿਨ ਨਾਨਕ ਗੁਰਮੁਖ ਕਿਰਦਾ ਸ਼ੁੱਧ ਹੈ।

ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਸੋ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਜੋ ਉਪਰਾਲਾ ਕੀਤਾ ਗਿਆ ਹੈ 21 ਨਵੰਬਰ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਆਪਣੇ ਨਾਮ ਲਿਖਵਾਓ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੌਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਜੀ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉਂ ਬੁਲਾਵਹੁ

कोट पराद मिटे हर सेवा।

तृष्णा अगन प्रभ आ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਅਸਥਾਨ ਦੀ ਪਰੰਪਰਾ ਅਨੁਸਾਰ ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਉਸ ਦੀ ਕਥਾ ਵਿਚਾਰ ਦਾ ਸਿਲਸਿਲਾ ਜੋ ਨਿਰੰਤਰ ਜਾਰੀ ਹੈ, ਉਸ ਅਧੀਨ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਮੁਜੱਸਮੇ ਧੰਨ

ਹੋਇਆ ਸ਼ਬਦ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 683 ਤੇ 684 ਦੇ ਉੱਤੇ ਇਹ ਸ਼ਬਦ ਸੁਭਾਏਮਾਨ ਹੈ, ਦਰਜ ਹੈ। ਵਿਚਾਰਧੀਨ ਸ਼ਬਦ ਦਾ ਪਹਿਲਾ ਬਚਨ, ਪਹਿਲਾ ਬੰਦ, ਪਹਿਲੀ ਹੀ ਤੁਕ ਰਹਾਉ ਵਾਲੀ ਤੁਕ ਹੈ, ਕਿਉਂਕਿ ਇਹ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੱਧ ਭਾਗ ਦੇ ਬਹੁਤ ਨਜ਼ਦੀਕ ਹੋਣ ਕਾਰਨ ਇਹ ਅਕਸਰ ਪ੍ਰਾਪਤ ਹੁੰਦਾ ਹੈ। ਕਿਉਂਕਿ ਜਦੋਂ ਅਸੀਂ ਸ੍ਰੀ ਮੁੱਖ ਵਾਕ ਲੈਂਦੇ ਹਾਂ ਅਤੇ ਸਤਿਗੁਰੂ ਦੇ ਪਾਵਨ ਸਰੂਪ ਨੂੰ ਅਸੀਂ ਪੀੜਾ ਸਾਹਿਬ 'ਤੇ ਸਜਾਉਣ ਲੱਗਿਆਂ, ਜਦੋਂ ਹਜ਼ੂਰ ਦੇ ਕਪਾਟ ਖੋਲ੍ਹਦੇ ਹਾਂ ਅਤੇ ਆਮ ਤੌਰ 'ਤੇ ਉਹ ਮੱਧ ਭਾਗ ਦੇ ਨੇੜੇ ਤੇੜੇ ਉਹ ਸੰਤੁਲਨ ਬਣਦਾ ਹੈ। ਇਸ ਵਾਸਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੱਧ ਭਾਗ ਹੈ, ਉਹਦੇ ਵਿੱਚੋਂ ਸ੍ਰੀ ਮੁੱਖ ਵਾਕ ਜ਼ਿਆਦਾ ਪ੍ਰਾਪਤ ਹੁੰਦੇ ਨੇ। ਲਿਹਾਜ਼ਾ ਇਹ ਬਚਨ ਅਕਸਰ ਅਸੀਂ ਪੜ੍ਹਦੇ ਵਿਚਾਰਦੇ ਰਹਿੰਦੇ ਹਾਂ ਅਤੇ ਸੁਣ ਸੁਣ ਕੇ ਵਿਚਾਰ ਵਿਚਾਰ ਕੇ ਸਾਨੂੰ ਇਹ ਲਗਭਗ ਸਰਲ ਹੋ ਗਿਆ ਹੈ, ਲਗਭਗ ਸੰਗਤਾਂ ਨੂੰ ਵੀ ਇਹ ਕੰਠ ਹੋ ਗਿਆ ਹੈ। ਸੋ ਬਚਨ ਹਨ, ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਭਾਈ ਹਰੀ ਪ੍ਰਭੂ ਨੂੰ ਨਮਸਕਾਰ ਕਰਿਆ ਕਰੋ, ਹਰੀ ਪ੍ਰਭੂ ਨੂੰ ਨਮਸਕਾਰ ਕਰਿਆ ਕਰੋ। ਇਸ ਨੂੰ ਅਸੀਂ ਨਮਸਕਾਰ ਵੀ ਕਹਿੰਦੇ ਹਾਂ, ਇਸ ਨੂੰ ਅਸੀਂ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਗੋਬਿੰਦੇ, ਨਮਸਤੰਗ ਮੁਕੰਦੇ, ਨਮਸਤੰਗ ਆਧਾਰੇ, ਨਮਸਤੰਗ ਅਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕਾ। ਜੇ ਕੱਲਾ ਜਾਪ ਸਾਹ ਪੜ੍ਹੀਏ ਤਾਂ ਕਲਗੀਆਂ ਵਾਲੇ ਪਾਤਸ਼ਾਹ ਉਹਦੇ ਵਿੱਚ ਬਹੁਤ ਜ਼ਿਆਦਾ ਵਾਰ ਅਕਾਲ ਪੁਰਖ ਨੂੰ, ਸੁਪਰੀਮ ਪਾਵਰ ਨੂੰ ਨਮਸਕਾਰ ਕਰਦੇ ਨੇ, ਕਰੀ ਤੁਰੇ ਜਾਂਦੇ ਨੇ, ਕਰੀ ਤੁਰੇ ਜਾਂਦੇ ਨੇ, ਕਰੀ ਤੁਰੇ ਜਾਂਦੇ ਨੇ। ਆਖਿਰ ਇਸ ਦਾ ਕੋਈ ਭਾਵ ਹੈ? ਜਦੋਂ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਦੀਆਂ ਪੰਜਾਬੀ ਵਾਰਾਂ ਪੜ੍ਹੀਏ ਤੇ ਭਾਈ ਸਾਹਿਬ ਦੀ ਸਭ ਤੋਂ ਪਹਿਲੀ ਵਾਰ ਦੀ, ਸਭ ਤੋਂ ਪਹਿਲੀ ਪੌੜੀ ਦੀ, ਸਭ ਤੋਂ ਪਹਿਲੀ ਪੰਕਤੀ ਫਿਰ ਦੁਹਰਾ ਦਿਆਂ, ਸਭ ਤੋਂ ਪਹਿਲੀ ਵਾਰ, ਸਭ ਤੋਂ ਪਹਿਲੀ ਵਾਰ ਦੀ ਸਭ ਤੋਂ ਪਹਿਲੀ ਪੌੜੀ ਤੇ ਸਭ ਤੋਂ ਪਹਿਲੀ ਪੌੜੀ ਦੀ ਸਭ ਤੋਂ ਪਹਿਲੀ ਤੁਕ ਕੀ ਹੈ? ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਇਸੇ ਪ੍ਰਕਾਰ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ ਵੀ ਗੁਰੂਦੇਵ ਦੇ ਚਰਨਾਂ ਵਿੱਚ ਨਮਸਕਾਰ ਹੈ, ਕਿਉਂਕਿ ਉਸ ਗੁਰਦੇਵ ਨੇ ਹੀ ਕਿਰਪਾ ਕਰਕੇ ਜਗਿਆਸੂ ਨੂੰ ਭਾਵ ਜਲ, ਭਾਵ ਸੰਸਾਰ ਜਲ ਸਾਗਰ, ਸੰਸਾਰ ਸਾਗਰ ਤੋਂ ਉਪਦੇਸ਼ ਦੇ ਕੇ ਪਾਰ ਕਰਦਾ ਹੈ। ਇਸ ਲਈ ਗੁਰੂ ਦੇ ਚਰਨਾਂ 'ਚ ਨਮਸਕਾਰ ਕਿਵੇਂ ਪਾਰ ਕਰਦਾ? ਕਹਿ ਲੱਗੇ ਸਤਨਾਮ ਜਿਸ ਮੰਤਰ ਸੁਣਾਇਆ, ਉਹਨੇ ਸਦਾ ਥਿਰ ਅਕਾਲ ਪੁਰਖ ਦਾ ਸਿਮਰਨ ਮੰਤਰ ਉਪਦੇਸ਼ ਬਖਸ਼ਿਆ, ਉਹਦੀ ਬਰਕਤ ਨਾਲ ਜੀਵ ਸੰਸਾਰ ਸਾਗਰ ਨੂੰ ਪਾਰ ਕਰ ਜਾਂਦਾ ਹੈ। ਭਾਵੇਂ ਹਰ ਲਿਖਿਆ ਹੋਵੇ, ਭਾਵੇਂ ਗੁਰ ਲਿਖਿਆ ਹੋਵੇ, ਇਹ ਗੱਲ ਇੱਕੋ ਹੀ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ।
ਗੁਰੂ ਤੇ ਪਰਮੇਸ਼ਵਰ ਇੱਕੋ ਹੀ ਰੂਪ ਨੇ। ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਨਿਰੂਪਣ ਹੈ ਨਾ, ਇਸ ਤੋਂ ਇਲਾਵਾ ਵੀ ਭਗਤਾਂ ਦੇ ਕੁਝ ਬਚਨ ਨੇ। ਉੱਥੇ ਇੱਕ ਬਚਨ ਹੈ ਭਗਤ ਕਬੀਰ ਜੀ ਦਾ, ਬੜਾ ਪ੍ਰਸਿੱਧ ਦੋਹਾ ਹੈ, ਅੱਜ ਵਿਸ਼ੇ ਨਾਲ ਸੰਬੰਧਿਤ ਮੈਂ ਤਾਂ ਬੇਨਤੀ ਕਰਨ ਲੱਗਾ। ਉਹ ਕਹਿੰਦੇ ਵੀ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ। ਉਹ ਕਹਿਣ ਲੱਗੇ ਜੀ ਜਿੰਨੀ ਵਾਹ ਲੱਗੇ ਕਰਨਾ ਚਾਹੀਦਾ ਰੱਬ ਦਾ। ਕਹਿਣ ਲੱਗੇ ਰੱਬ ਦਾ ਤੇ ਫਿਰ ਬਾਤ ਹੀ ਕਿਹਾ। ਆਖਣ ਲੱਗੇ ਚਲੋ ਤੁਹਾਡੇ ਵਾਸਤੇ ਇੱਕ ਇਮਤਿਹਾਨ ਹੈ ਕਿ ਇੱਕ ਥੜਾ ਹੈ ਤੇ ਉਹਦੇ ਤੇ ਗੁਰੂ ਤੇ ਅਕਾਲ ਪੁਰਖ ਦੋਵੇਂ ਇਕੱਠੇ ਖੜੇ ਨੇ, ਸਤਿਕਾਰ ਦੋਵਾਂ ਦਾ ਕਰਨਾ, ਮੱਥਾ ਦੋਵਾਂ ਨੂੰ ਟੇਕਣਾ। ਕਹਿਣ ਲੱਗੇ ਜੀ ਬਿਲਕੁਲ ਟੇਕਣਾ, ਪਰ ਇਹ ਦੱਸੋ ਵੀ ਹੁਣ ਦੋਵਾਂ ਚੋਂ ਪਹਿਲਾਂ ਕਿਹਨੂੰ ਟੇਕੋਗੇ। ਗੁਰ ਗੋਬਿੰਦ ਦੋਊ ਖਰੇ, ਖਰੇ ਮੈਨੇ ਖੜੇ ਨੇ ਇੱਕੋ ਪਲੇਟਫਾਰਮ ਤੇ, ਦੱਸੋ ਪਹਿਲਾਂ ਕਾਂ ਕੇ ਲਾਗੋਂ ਪਾਏ, ਪਹਿਲਾਂ ਕਿਹਦੇ ਪੈਰੀ ਲੱਗਾਂ, ਕਿਹਦੇ ਚਰਨਾਂ ਤੇ ਸਿਰ ਰੱਖਾਂ। ਤੇ ਕਬੀਰ ਸਾਹਿਬ ਫਿਰ ਆਪੇ ਸ਼ੰਕਾ ਨਿਵਰਤ ਕਰਕੇ ਕਹਿਣ ਲੱਗੇ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦਿਓ ਮਿਲਾਏ। ਪਹਿਲਾਂ ਗੁਰੂ ਦੇ ਚਰਨਾਂ ਤੇ ਟੇਕ, ਜੇ ਤੈਨੂੰ ਗੁਰੂ ਨਾ ਮਿਲਦਾ ਤੇ ਅਕਾਲ ਪੁਰਖ ਦੀ ਤੈਨੂੰ ਦੱਸ ਕਿੰਨੇ ਪਾਣੀ ਸੀ, ਗੁਰੂ ਨੇ ਤੇ ਤੈਨੂੰ ਅਕਾਲ ਪੁਰਖ ਦੀ ਦੱਸ ਪਾਈ ਨਾ। ਇਸ ਲਈ ਜਦੋਂ ਕਿਤੇ ਗੱਲ ਗੁਰੂ ਦੀ ਆਈ ਨਾ ਤੇ ਸੱਚੇ ਪਾਤਸ਼ਾਹ ਨੇ ਇੱਕ ਥਾਂ ਬਾਣੀ ਚ ਕਿਹਾ ਵੀ ਦਸ ਪਾਤਸ਼ਾਹੀਆਂ ਸਰੀਰ ਵਿੱਚ ਹੋਈਆਂ, ਆਮ ਮਨੁੱਖ ਵਰਗਾ ਹੀ ਸਰੀਰ ਸੀ। ਕਈ ਵਾਰੀ ਫਿਰ ਸਾਨੂੰ ਭੁਲੇਖਾ ਲੱਗਦਾ ਵੀ ਇਹ ਵੀ ਬੰਦਾ ਹੀ ਹੈ। ਵੇਖੋ ਜੀ ਗੁਰੂ ਵੀ ਤਾਂ ਬੰਦਾ ਹੀ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਉਹ ਬੰਦਾ ਨਹੀਂ ਹੁੰਦਾ, ਮਨੁੱਖ ਕਾ ਕਰ ਰੂਪ ਨਾ ਜਾਣ, ਕਿਤੇ ਇਹ ਗਲਤੀ ਨਾ ਕਰ ਪਵੀਂ, ਉਹਨੂੰ ਸਧਾਰਨ ਮਨੁੱਖ ਨਾ ਸਮਝ ਲਵੀਂ। ਉਹ ਤੇ ਇਸ ਤਰ੍ਹਾਂ ਹੈ ਵੀ ਜਿਵੇਂ ਸਾਡਾ ਹਨੇਰਾ ਦੂਰ ਕਰਨ ਲਈ ਬਿਜਲੀ ਲਾਟੂ ਵਿੱਚ ਜਗ ਪੈਂਦੀ ਹੈ, ਪਰ ਬਿਜਲੀ ਲਾਟੂ ਨਹੀਂ ਹੈ, ਉਹ ਚੇਤਨਾ ਹੈ। ਪਰ ਸਾਡਾ ਹਨੇਰਾ ਦੂਰ ਕਰਨ ਲਈ ਉਹਨੇ ਲਾਟੂ ਦੀ ਸ਼ੇਪ ਧਾਰਨ ਕਰ ਲਈ, ਸਾਡਾ ਪਰਉਪਕਾਰ ਕਰਨ ਲਈ ਉਹਨਾਂ ਦਸ ਜਾਮੇ ਧਾਰਨ ਕਰ ਲੈ। ਇਹਨਾਂ ਨੂੰ ਉਂਝ ਤੇ ਗੱਲ ਸਮਝ ਨਹੀਂ ਆਉਣੀ, ਕੰਨੋਂ ਫੜ ਫੜ ਕੇ ਸਿਖਾਉਣਾ ਪੈਣਾ, ਚਲੋ ਸਰੀਰ ਧਾਰਨ ਕਰ ਲੈਂਦੇ। ਇਸ ਲਈ ਗੁਰੂ ਦੇ ਚਰਨਾਂ ਤੇ ਨਮਸਕਾਰ ਦਾ ਬੜਾ ਮਹੱਤਵ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਦਰਬਾਰ ਸਜਾ ਕੇ ਬੈਠੇ ਸਨ, ਬੜੀ ਸੰਗਤ ਹੁੰਮ ਹੁਮਾ ਕੇ ਆ ਰਹੀ ਸੀ, ਤੇ ਇੱਕ ਮੌਕਾ ਐਸਾ ਵੀ ਹੁੰਦਾ ਸੀ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਸੀ ਤੇ ਫਤਿਹ ਗਜਾ ਕੇ ਤੇ ਫਿਰ ਸਤਿਗੁਰੂ ਸਜੇ ਰਹਿੰਦੇ ਸਨ ਤੇ ਅਰਦਾਸੀਏ ਬੜੇ ਮਹਾਰਾਜ ਦੇ ਨਾਲ ਕਲੋਜ਼ ਹੁੰਦੇ ਸਨ ਤੇ ਸਾਊਂਡ ਸਿਸਟਮ ਨਹੀਂ ਸੀ ਹੁੰਦਾ, ਉਹਨਾਂ ਥੋੜ੍ਹਾ ਜਿਹਾ ਨੇੜੇ ਹੋ ਕੇ ਤੇ ਅਰਦਾਸ ਕਰ ਦੇਣੀ। ਅਰਦਾਸ ਕਰਾਉਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਸੀ, ਬੜੀਆਂ ਅਰਦਾਸਾਂ, ਕੋਈ ਸ਼ੁਕਰਾਨੇ ਦੀ ਕਰ ਰਿਹਾ ਸੀ, ਕੋਈ ਯਾਚਨਾ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ। ਸੰਗਤ ਵਿੱਚ ਇੱਕ ਸੱਜਣ ਬੈਠਾ ਸੀ ਕਾਜੀ ਸਲਾਰਦੀਨ, ਉਹ ਸਾਰਾ ਕੁਝ ਵੇਖ ਰਿਹਾ ਸੀ। ਸਮਾਪਤੀ ਤੋਂ ਬਾਅਦ ਉਹ ਹਜ਼ੂਰ ਨੂੰ ਕਹਿਣ ਲੱਗਾ ਵੀ ਹਜ਼ੂਰ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ। ਹਜ਼ੂਰ ਕਹਿਣ ਲੱਗੇ ਪ੍ਰਗਟ ਕਰੋ। ਆਖਣ ਲੱਗੇ ਵੇਖੋ ਸਾਡੀ ਕੁਰਾਨ ਵੀ ਉਹੀ ਗੱਲ ਕਹਿੰਦੀ ਹੈ, ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੀ ਲਿਖਿਆ ਹੈ ਵੀ ਜੋ ਕਰਮਾਂ ਦਾ ਹੈ, ਜੋ ਮੁਕੱਦਰਾਂ ਦਾ ਹੈ, ਜੋ ਉਹ ਭਾਗਾਂ ਦਾ ਉਹ ਮਿਲਣਾ, ਉਦੋਂ ਵੱਧ ਨਹੀਂ ਮਿਲਣਾ। ਆਹ ਤੁਹਾਡਾ ਅਰਦਾਸੀਆ ਕਿਸੇ ਨੂੰ ਲੜਕਾ ਬੱਚਾ ਦੇਣ ਡਿਆ, ਕਿਸੇ ਨੂੰ ਬੱਚੀ ਦੇਣ ਡਿਆ, ਕਿਸੇ ਨੂੰ ਦੁੱਧ ਦੇਣ ਡਿਆ, ਕਿਸੇ ਨੂੰ ਪੁੱਤ ਦੇਣ ਡਿਆ, ਕਿਸੇ ਨੂੰ ਦੇਹ ਰੋਗਤਾ ਦੇਣ ਡਿਆ, ਇਹ ਕੀ ਹੈ? ਜਦੋਂ ਮਨੁੱਖ ਦੇ ਭਾਗਾਂ ਵਿੱਚ ਹੀ ਨਹੀਂ ਤੇ ਇਹ ਇਹ ਇਹ ਕਿਵੇਂ ਕਰਦੇਗਾ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਜਰਾ ਮੇਰੇ ਕਰੀਬ ਹੋ। ਨੇੜੇ ਆਇਆ ਕਾਜੀ ਸਲਾਰਦੀਨ, ਇਤਿਹਾਸ ਵਿੱਚ ਕਥਾ ਹੈ, ਹਵਾਈ ਗੱਲ ਨਹੀਂ। ਹਜ਼ੂਰ ਨੇ ਆਪਣੀ ਇੱਕ ਸਟੈਂਪ ਵਿਖਾਈ, ਆਪਣੀ ਮੋਹਰ ਵਿਖਾਈ, ਇਹ ਅੱਖਰ ਸਿੱਧੇ ਨੇ ਕਿ ਪੁੱਠੇ ਨੇ? ਆਖਣ ਲੱਗਾ ਜੀ ਅੱਖਰ ਪੁੱਠੇ ਨਜ਼ਰ ਆਉਂਦੇ ਨੇ। ਹਜ਼ੂਰ ਨੇ ਇੰਕ ਪੋਟ ਦੇ ਉੱਤੇ ਲਗਾ ਕੇ ਨਾ, ਉਹ ਜਿਹੜੀ ਪੈਡ ਜੀ ਹੁੰਦੀ ਹੈ, ਉਹਦੇ ਸਾਹਮਣੇ ਠੱਪਾ ਲਾਇਆ ਕਾਗਜ਼ ਤੇ। ਕਹਿਣ ਲੱਗਾ ਹੁਣ? ਕਹਿਣ ਲੱਗੇ ਮਹਾਰਾਜ ਸਿੱਧੇ ਹੋ ਗਏ ਨੇ। ਹਜ਼ੂਰ ਕਹਿਣ ਲੱਗੇ ਇਹ ਜਿਹੜੇ ਉਲਟੇ ਮੁਕੱਦਰ ਨੇ ਨਾ, ਉਲਟੇ, ਜਦੋਂ ਕੋਈ ਆ ਕੇ ਮੱਥਾ ਟੇਕੇ ਨਾ ਤੇ ਜਿਵੇਂ ਮੋਹਰ ਲੱਗ ਜਾਏ ਤੇ ਸਿੱਧੇ ਹੋ ਜਾਂਦੇ ਨੇ। ਆ ਹੁਣ ਤੇ ਅਸੀਂ ਆ ਹੋਰ ਤਰ੍ਹਾਂ ਪੱਗਾਂ ਬੰਨਣ ਲੱਗ ਪਏ ਆ ਨਾ, ਮੇਰੀ ਸੰਭਾਲ ਚ ਸਿੱਖ ਪੱਗ ਇੱਥੋਂ ਕਰਕੇ ਤੇ ਅੱਗੋਂ ਪਛਾਂ ਹੋ ਜਾਂਦੀ ਵੀ ਜਦੋਂ ਮੈਂ ਮੱਥਾ ਟੇਕਾਂ ਤੇ ਅੱਗ ਲੱਗਣਾ ਲੱਗ ਜਾਏ ਥੱਲੇ, ਕਿਤੇ ਬਦਲ ਜਾਣ ਮੁਕੱਦਰ, ਹੁਣ ਅਸੀਂ ਲੱਗਣ ਹੀ ਨਹੀਂ ਦਿੰਦੇ।
ਅਖੇ ਨਿਉਂ ਕੇ ਮੱਥਾ ਟੇਕਦਾ ਨਹੀਂ ਹੋ ਤੇ ਮਤੇ ਪੱਗ ਨੂੰ ਮਿੱਟੀ ਨਾ ਲੱਗ ਜਾਵੇ, ਮਿੱਟੀ ਨਾ ਲੱਗਣ ਦਈ, ਮੁਕੱਦਰ ਭਾਵੇਂ ਉਦਾਂ ਦੇ ਉਦਾਂ ਹੀ ਰਹਿਣ। ਇੱਥੇ ਸੀਸ ਝੁਕਾਉਣ ਨਾਲ ਕਿਸਮਤਾਂ ਬਦਲ ਜਾਂਦੀਆਂ ਨੇ, ਮੁਕੱਦਰ ਬਦਲ ਜਾਂਦੇ ਨੇ, ਭਾਗ ਜਾਗ ਪੈਂਦੇ ਨੇ ਤੇ ਨਿਰਗੁਣ ਸਰੂਪ ਅਕਾਲ ਪੁਰਖ ਤੇ ਦਿਸਦਾ ਨਹੀਂ ਤੇ ਉਸਦਾ ਸਰੂਪ ਹੈ ਵਾਹ ਵਾਹ ਬਾਣੀ, ਨਿਰੰਕਾਰ ਹੈ। ਇਸ ਨਿਰੰਕਾਰ ਅੱਗੇ ਮੱਥਾ ਟੇਕ ਲਈਏ, ਮੱਥਾ ਰਗੜ ਲਈਏ, ਨੱਕ ਰਗੜ ਲਈਏ ਤੇ ਇਹ ਬਦਲ ਦਿੰਦਾ ਸਭ ਕੁਛ, ਇਹਦੇ ਵਿੱਚ ਸਮਰੱਥਾ ਹੈ। ਸੋ ਇਸ ਵਾਸਤੇ ਨਮਸਕਾਰ ਕਰ ਰਹੇ ਨੇ ਕਾਜੀ ਸਲਾਰਦੀਨ ਜੀ, ਤੁਸੀਂ ਸ਼ੰਕਾ ਨਾ ਕਰੋ, ਇਹ ਜਦੋਂ ਇੱਥੇ ਸੀਸ ਝੁਕਾਉਂਦੇ ਨੇ ਮੱਥਾ ਟੇਕਦੇ ਨੇ ਤੇ ਜਿਹੜਾ ਤੂੰ ਤਰਕ ਕਰਨਾ ਉਹ ਇੱਥੇ ਕੰਮ ਨਹੀਂ ਆਉਂਦਾ, ਉਹ ਜਿਹੜੀ ਉਲਟੇ ਨੇ ਉਹ ਸਿੱਧੇ ਹੋ ਜਾਂਦੇ ਨੇ। ਸ਼ੰਕਾ ਨਿਵਿਰਤ ਹੋਇਆ, ਆਖਣ ਲੱਗਾ ਸਤਿਗੁਰੂ ਧੰਨਵਾਦ ਤੁਹਾਡਾ, ਮੇਰੇ ਮਨ ਵਿੱਚ ਤਰਕ ਪੈਦਾ ਹੋ ਗਿਆ ਸੀ, ਸ਼ੰਕਾ ਪੈਦਾ ਹੋ ਗਿਆ ਸੀ, ਤੁਹਾਡਾ ਪਰ ਉਪਕਾਰ ਹੈ, ਤੁਸੀਂ ਮੇਰਾ ਸ਼ੰਕਾ ਨਿਵਿਰਤ ਕਰ ਦਿੱਤਾ। ਅੱਛਾ ਬੰਦਾ ਸੀ, ਅਸੀਂ ਤੇ ਬਜਿੱਦ ਹੋ ਜਾਂਦੇ ਹਾਂ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿ ਰਹੇ ਨੇ, ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ, ਭਾਈ ਨਮਸਕਾਰ ਕਰੋ ਅਕਾਲ ਪੁਰਖ ਦੇ ਚਰਨਾਂ ਵਿੱਚ। ਇੱਕ ਥਾਂ ਤੇ ਭਗਤ ਨਾਮਦੇਵ ਸਾਹਿਬ ਮਹਾਰਾਜ ਨੇ ਆਪਣੇ ਸ਼ਬਦ ਵਿੱਚ ਬਚਨ ਕੀਤਾ ਹੈ ਜਿਹੜਾ ਇਸ ਪੰਕਤੀ ਨਾਲ ਬੜਾ ਗੂੜਾ ਸੰਬੰਧ ਰੱਖਦਾ। ਉਂਝ ਤੁਸੀਂ ਪਾਠ ਕਰੋਗੇ ਤੇ ਤੁਹਾਨੂੰ ਲੱਗੇਗਾ ਵੀ ਇਹਦਾ ਸੰਬੰਧ ਕੀ ਹੈ, ਪਾਠ ਕੀ ਹੈ। ਬੱਜਰ ਕੁਠਾਰ ਮੋਏ ਹੈ ਛੀਨਾ ਕਰ ਮਿੰਨਤ ਲੱਗ ਪਾਓ। ਆਹ ਜਿਹੜੀ ਮੌਤ ਹੈ ਨਾ, ਇਹ ਮਾਨੋ ਇੱਕ ਬੜਾ ਕਠੋਰ ਕੁਹਾੜਾ ਹੈ, ਜਿਵੇਂ ਬੜਾ ਭਾਰਾ ਕੁਹਾੜਾ ਹੁੰਦਾ ਨਾ, ਉੱਥੇ ਸਾਡੇ ਲੱਕੜਾਂ ਲੁੱਕੜਾਂ ਵੱਢਣ ਪਠਾਨ ਆਉਂਦੇ ਨੇ, ਭਾਰੇ ਭਾਰੇ ਕੁਠਾਰੇ, ਕੋਈ ਰੁੱਖ ਵਢਾ ਲਓ ਜੀ, ਕੋਈ ਬਾਲਣ ਚਰਾ ਲਓ ਜੀ, ਉਹ ਬੜੇ ਭਾਰੇ ਭਾਰੇ ਕੁਹਾੜੇ ਹੁੰਦੇ ਨੇ ਉਹਨਾਂ ਪਠਾਨਾਂ ਕੋਲ, ਉਹ ਇਸ ਤਰ੍ਹਾਂ ਤੁਰੇ ਫਿਰਦੇ ਨੇ। ਬੱਜਰ, ਬੱਜਰ ਦੇ ਅੱਖਰੀ ਅਰਥ ਹੁੰਦੇ ਨੇ ਭਾਰਾ, ਬੱਜਰ ਕੁਠਾਰ ਭਾਰਾ ਕੁਹਾੜਾ। ਇਹ ਜਿਹੜੀ ਮੌਤ ਹੈ ਨਾ, ਇਹਦਾ ਬੜਾ ਭਾਰਾ ਕੁਹਾੜਾ ਹੈ। ਤੇ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਮੌਤ ਦੇ ਹੱਥ ਵਿੱਚ ਜਿਹੜਾ ਭਾਰਾ ਕੁਹਾੜਾ ਸੀ ਨਾ, ਜਦੋਂ ਮੈਂ ਗੁਰੂ ਦੇ ਚਰਨਾਂ ਦੇ ਉੱਤੇ ਹੱਥ ਲਾਇਆ ਨਾ, ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮੈਂ ਮੌਤ ਕੋਲੋਂ ਉਹ ਬੱਜਰ ਕੁਹਾੜਾ ਖੋ ਲਿਆ। ਬੱਜਰ ਕੁਠਾਰ ਮੋਏ ਹੈ ਛੀਨਾ, ਮੈਂ ਛੀਨ ਲਿਆ, ਹਿੰਦੀ ਛੀਨ ਛੀਨ ਲਿਆ ਕਹਿੰਦੇ ਨੇ, ਮੈਂ ਖੋ ਲਿਆ। ਕਰ ਮਿੰਨਤ ਲੱਗ ਪਾਓ ਤੇ ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਓ। ਮੈਂ ਹੁਣ ਮੌਤ ਤੋਂ ਨਹੀਂ ਡਰਦਾ, ਕਿਹਦੇ ਤੋਂ ਡਰਨਾ, ਮੈਂ ਗੁਰਮੁਖਾਂ ਤੋਂ ਡਰਨਾ, ਇਹਨਾਂ ਦੀ ਕੋਈ ਅਵੱਗਿਆ ਨਾ ਹੋ ਜਾਏ। ਮੈਂ ਇਹ ਕੋਸ਼ਿਸ਼ ਕਰਨਾ ਵੀ ਇਹ ਕਿਸੇ ਤਰ੍ਹਾਂ ਪ੍ਰਸੰਨ ਹੋ ਜਾਣ, ਮੈਂ ਇਸ ਤਰ੍ਹਾਂ ਦਾ ਆਚਰਣ ਕਰਾਂ, ਇਸ ਤਰ੍ਹਾਂ ਦੇ ਬਚਨ ਕਰਾਂ, ਇਹਨਾਂ ਨੂੰ ਚੰਗਾ ਲੱਗਾਂ, ਕਿਉਂਕਿ ਜੇ ਇਹਨਾਂ ਦਾ ਡਰ ਦੂਰ ਹੋ ਗਿਆ ਤੇ ਮੌਤ ਦਾ ਡਰ ਆਪੇ ਦੂਰ ਹੋ ਜਾਣਾ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰਪਾਓ। ਹੁਣ ਮੈਂ ਭਗਤਾਂ ਤੇ ਡਰਪਾਓ ਮੀਨਸ ਭਗਤਾਂ ਦਾ ਆਦਰ ਕਰਨਾ, ਭਗਤਾਂ ਦਾ ਸਤਿਕਾਰ ਕਰਨਾ, ਸੰਤਾਂ ਦਾ ਸਤਿਕਾਰ ਕਰਨਾ। ਇਸ ਕਰਕੇ ਲਿਖਿਆ ਨਾ ਬਾਣੀ ਚ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਸੰਤਨ ਸਿਉ ਬੋਲੈ ਉਪਕਾਰੀ, ਭਲੇ ਪੁਰਸ਼ ਨਾਲ ਗੱਲਾਂ ਬਾਤਾਂ ਕੀਤੀਆਂ, ਕੋਈ ਲਾਭ ਹੀ ਹੋਣਾ, ਹਾਨੀ ਨਹੀਂ ਹੋਣੀ। ਤੇ ਮੂਰਖ ਸਿਉ ਬੋਲੈ ਚੱਖ ਮਾਰੀ, ਬੋਲਤ ਬੋਲਤ ਬੜੈ ਬਿਕਾਰਾ, ਬਿਨ ਬੋਲੈ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਆ ਤੁਸੀਂ ਇੱਥੇ ਬਿਠਾ ਦਿੰਦੇ ਹੋ ਤੇ ਚਲੋ ਇਹਨੂੰ ਮੈਂ ਟੇਬਲ ਟਾਕ ਵਾਲੀ ਬੋਲੀ ਚ ਹੀ ਖਿਮਾ ਮੰਗ ਕੇ ਬੇਨਤੀ ਕਰਦੇ ਹਾਂ ਵੀ ਇਹ ਮਾਤੜਾਂ ਦੀ ਜੋਬ ਹੈ। ਵੇਖੋ ਨਾ ਇੱਥੇ ਪੀੜਾ ਸਾਹਿਬ ਲੈ ਕੇ ਮਾਈਕ ਲਾ ਕੇ ਤੇ ਮੈਂ ਚੁੱਪ ਕਰ ਜਾ ਤੇ ਹੋਰ ਕੋਈ ਆਵੇ ਨਾ ਆਵੇ, ਸਿੰਘ ਸਾਹਿਬ ਜ਼ਰੂਰ ਇੱਧਰੋਂ ਆ ਕੇ ਕਹਿਣਗੇ ਵੀ ਕੀ ਗੱਲ ਹੈ, ਦੱਸੋ ਕੀ ਗੱਲ ਹੈ, ਵੀ ਤੁਹਾਨੂੰ ਇੱਥੇ ਚੁੱਪ ਰਹਿਣ ਵਾਸਤੇ ਥੋੜਾ ਬਿਠਾਇਆ, ਬੋਲੋ। ਜੇ ਕੋਈ ਸਾਨੂੰ ਇਸ ਤਰ੍ਹਾਂ ਕਵੇ ਵੀ ਬੋਲੋ, ਕਿਸੇ ਦੇ ਅੰਤਮ ਅਰਦਾਸ ਤੇ ਗਏ ਹਾਂ, ਕਿਸੇ ਦੇ ਘਰ ਸੁਖਮਣੀ ਸਾਹਿਬ ਦਾ ਪਾਠ ਦਾ ਭੋਗ ਪਿਆ, ਕਿਸੇ ਦੇ ਘਰ ਕੋਈ ਹੋਰ ਸਮਾਗਮ ਹੋਇਆ, ਤੋ ਕਹਿਣ ਗੁਰਮੁਖੋ 5 ਕੁ ਮਿੰਟ ਬੋਲੋ। ਤੇ ਬੜੀਆਂ ਪੁਸਤਕਾਂ ਤੁਸੀਂ ਬਾਜ਼ਾਰ ਚ ਜਾਓਗੇ ਨਾ ਪੰਜਾਬੀ ਦੀਆਂ, ਤੁਸੀਂ ਕਹੋ ਵੀ ਬੋਲਣ ਦੇ ਸੰਬੰਧ ਚ ਪੁਸਤਕਾਂ ਦਿਓ, ਜਿਵੇਂ ਜਨਤਾ ਵਿੱਚ ਕਿਵੇਂ ਬੋਲੀ ਹੈ ਪ੍ਰਿੰਸੀਪਲ ਗੰਗਾ ਸਿੰਘ ਦੀ ਹੈ, ਇਸ ਤਰ੍ਹਾਂ ਦੀਆਂ ਦਰਜਨਾਂ ਪੁਸਤਕਾਂ ਤੁਹਾਨੂੰ ਕੱਢ ਕੇ ਕਾਊਂਟਰ ਤੇ ਰੱਖਦੇ, ਇਹਦੇ ਚ ਬੋਲਣ ਦੀ ਜਾਂਚ ਦੱਸੀ ਹੋਈ ਹੈ।
ਕਿਵੇਂ ਬੋਲਣਾ ਚਾਹੀਦਾ, ਤਿਆਰੀ ਕਿਵੇਂ ਕਰਨੀ ਚਾਹੀਦੀ। ਅਸੀਂ ਜਦੋਂ ਉੱਥੇ ਪੜ੍ਹਨੇ ਪੜ੍ਹਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਉਹ ਕਿਤਾਬ ਪੜ੍ਹਾਈ ਜਾਂਦੀ ਹੈ ਪ੍ਰਿੰਸੀਪਲ ਗੰਗਾ ਸਿੰਘ ਦੀ, ਜਨਤਾ ਵਿੱਚ ਕਿਵੇਂ ਬੋਲੀਏ। ਚਲੋ ਉਹਦੇ ਵਿੱਚ ਅੱਛੇ ਸੁਝਾਅ ਨੇ, ਪਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਮਹਾਰਾਜ ਜੇ ਕਿਤੇ ਬੋਲਣਾ ਹੀ ਪਵੇ ਤਾਂ ਕੀ ਬੋਲੀਏ, ਬਾਬਾ ਬੋਲਣਾ ਕਿਆ ਕਹੀਏ, ਜੇ ਕਿਤੇ ਬੋਲਣਾ ਪਵੇ ਤਾਂ ਕੀ ਬੋਲੀਏ। ਤੇ ਹਜ਼ੂਰ ਕਹਿਣ ਲੱਗੇ ਉਹ ਬੋਲੀ ਵੀ ਜਿਹੜਾ ਜਪਦਾ ਉਹ ਹੋਰ ਜਪਣ ਲੱਗ ਪਏ, ਜਿਹੜਾ ਨਹੀਂ ਜਪਦਾ ਉਹ ਜਪਣ ਲੱਗ ਪਏ, ਕਿਸੇ ਹੋਰ ਪਾਸੇ ਹੀ ਨਾ ਗੱਲ ਲੈ ਜੀ। ਬਾਬਾ ਬੋਲਣਾ ਇਹ, ਬਾਬਾ ਜੇ ਮੈਨੂੰ ਬੋਲਣਾ ਪਵੇ, ਮੈਨੂੰ ਕਿਤੇ ਸਪੀਚ ਕਰਨੀ ਪਵੇ ਤੇ ਕਿਆ ਕਹੀਏ, ਮੈਨੂੰ ਜਾਚ ਦੱਸੋ ਮੈਂ ਕਿਹ ਬੋਲਾਂ। ਕਹਿਣ ਲੱਗੇ ਜੈਸੇ ਰਾਮ ਨਾਮ ਰੱਬ ਰਹੀ ਹੈ, ਇੱਦਾਂ ਦੇ ਬੋਲ ਬੋਲੀ ਵੀ ਤੇਰੇ ਬੋਲ ਸੁਣ ਕੇ ਲੋਕੀ ਜਪਣ ਲੱਗ ਪੈਣ। ਮਹਾਰਾਜ ਕਈ ਤੇ ਪਹਿਲਾਂ ਹੀ ਜਪਦੇ ਹੁੰਦੇ ਨੇ, ਹਜ਼ੂਰ ਕਹਿਣਗੇ ਉਹ ਜ਼ਿਆਦਾ ਜਪਣ ਲੱਗ ਪੈਣ। ਸੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵੋ, ਇਹ ਸੰਸਾਰ ਤੇ ਤਭੀ ਛੂਟੋ ਜੋ ਮਾਇਆ ਨਾ ਲਪਟਾਵੋ। ਜੀ ਮਾਇਆ ਕੀ ਏ? ਕਹਿਣ ਲੱਗੇ ਮਾਇਆ ਨਾਮ ਗਰਭ ਜੋਨ ਕਾ, ਤੇ ਤਾਂ ਦਰਸ਼ਨ ਪਾਵੋ। ਇਤ ਕਰ ਭਗਤ ਕਰੈ ਜੋ ਜਨ, ਤਿੰਨ ਭਾਉ ਸਗਲ ਚੁਕਾਈਏ, ਕਹਿ ਨਾਮ ਦੇਵ ਬਾਹਰ ਕਿਆ ਪਰਮੋ, ਇਹ ਸੰਜਮ ਹਰ ਪਾਈਏ। ਗੁਰੂ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਆਤਮਕ ਮੌਤ ਦਾ ਕੁਹਾੜਾ ਉਹਦੇ ਕੋਲੋਂ ਖੋਹ ਲੈ, ਗੁਰੂ ਨੂੰ ਮੱਥਾ ਟੇਕਿਆ ਕਰ, ਗੁਰੂ ਨੂੰ ਨਮਸਕਾਰ ਕਰਿਆ ਕਰ, ਅਕਾਲ ਪੁਰਖ ਨੂੰ ਨਮਸਕਾਰ ਕਰਿਆ ਕਰ। ਇਸ ਲਈ ਬੰਦਨਾ ਹਰ ਬੰਦਨਾ, ਗੁਣ ਗਾਵ ਗੋਪਾਲ ਰਾਏ। ਗੋਪਾਲ ਦੇ ਅੱਖਰੀ ਅਰਥ ਹੁੰਦੇ ਨੇ ਗੋ ਜਮਾ ਪਾਲ, ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ, ਧਰਤੀ ਦੇ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਸ ਦੀ ਸਿਫ ਸਲਾਹ ਕਰਿਆ ਕਰੋ। ਕਿਉਂ ਸਿਫ ਸਲਾਹ ਕਰੀਏ ਜੀ? ਵੇਖੋ ਪਹਿਲੀ ਬੇਨਤੀ ਤੇ ਸਾਧ ਸੰਗਤ ਇਹ ਹੈ ਬਈ ਅਸੀਂ ਉਹਦੀ ਸਿਫਤ ਕਰੀਏ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਅਸੀਂ ਨਾ ਕਰੀਏ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਹਾਂ ਅਸੀਂ ਕਰੀਏ ਤੇ ਬਹੁਤ ਫਰਕ ਪੈਂਦਾ, ਨਾ ਕਰੀਏ ਤਾਂ ਵੀ ਬਹੁਤ ਫਰਕ ਪੈਂਦਾ। ਤੁਸੀਂ ਕਹੋਗੇ ਕੀ ਫਰਕ ਪੈਂਦਾ? ਹਜ਼ੂਰ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਉਹਦੇ ਗੁਣ ਕਹਿ ਕਹਿ ਕੇ ਉਸ ਗੁਣੀ ਵਿੱਚ ਜੀਵ ਸਮਾ ਜਾਂਦਾ। ਉਂਝ ਸਾਡੇ ਕਹਿਣ ਨਾਲ ਕੁਛ ਨਹੀਂ ਹੁੰਦਾ, ਜੇ ਸਭ ਮਿਲ ਕੇ ਆਖਣ ਪਾ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ। ਅਸੀਂ ਕਹੀਏ ਜੀ ਬੜਾ ਵੱਡਾ ਹੈ ਬੜਾ ਵੱਡਾ, ਤੇ ਸਾਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ, ਨਾਲੇ ਫਿਰ ਸਾਡੀ ਕੀਤੀ ਤਰੀਫ ਹੈ ਵੀ ਕੀ? ਚੋਰ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੂ ਨਾ ਛੀਜੈ। ਚੋਰ ਕੀ ਆਮਾ ਭਰੈ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਗੁਣ ਉਹਦੇ ਗਾਣੇ ਨੇ ਤਾਂ ਕਿ ਉਹਦੇ ਗੁਣ ਗਾ ਗਾ ਕੇ ਅਸੀਂ ਉਹਦੇ ਵਰਗੇ ਹੋ ਜਾਈਏ, ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਉਹਦੀ ਤਾਰੀਫ ਕਰੀਏ। ਤੇ ਜੇ ਤਹਿਜ਼ੀਬ ਦੀ ਮੈਂ ਗੱਲ ਕਰਾਂ ਤੇ ਅਸੀਂ ਸਾਰੇ ਬੜਾ ਇਸ ਪੱਖੋਂ ਧਿਆਨ ਰੱਖਣੇ ਆ, ਕੋਈ ਖੜਿਆਂ ਖੜਿਆਂ ਗੱਡੀ ਦੀ ਚਾਬੀ ਡਿੱਗ ਪਵੇ ਨਾ, ਤੇ ਸਾਡੇ ਝੋਕੇ ਚੁੱਕਣ ਤੋਂ ਪਹਿਲਾਂ ਕੋਈ ਸੱਜਣ ਕੋਲ ਖੜਾ ਉਹ ਚੁੱਕ ਕੇ ਸਾਨੂੰ ਫੜਾ ਦੇ ਤੇ ਅਸੀਂ ਬੜਾ ਹਾਰਟਲੀ ਉਹਨੂੰ ਕਹਿੰਦੇ ਹਾਂ ਵੀ ਥੈਂਕਸ, ਇੱਕ ਚਾਬੀ ਫੜਾਈ ਉਹਨੇ ਤੇ ਉਹਨੂੰ ਥੈਂਕਸ ਕਹਿ ਦਿੱਤਾ, ਚੰਗਾ ਕੀਤਾ। ਤੇ ਜਿਹਨੇ ਇਤਨੇ ਪਰ ਉਪਕਾਰ ਕੀਤੇ ਨੇ, ਅਸੀਂ ਕਿਸੇ ਨਾਲ ਕੋਈ ਚੰਗਿਆਈ ਕਰੀਏ ਉਹ ਸਾਡਾ ਧੰਨਵਾਦ ਨਾ ਕਰੇ ਤੇ ਸਾਨੂੰ ਮਹਿਸੂਸ ਹੁੰਦਾ। ਕਈ ਬੰਦੇ ਤੇ ਮੈਂ ਸੈਕਿੰਡ ਪਰਸਨ ਕੋਲ ਕਹਿੰਦੇ ਵੇਖਿਆ ਵੀ ਬੜਾ ਕਿਰਤ ਘਨ ਬੰਦਾ ਯਾਰ, ਸਾਡੇ ਨਾਲ ਕੋਈ ਇੱਕ ਚੰਗਿਆਈ ਕਰਦਾ ਤੇ ਅਸੀਂ ਫਿਰ ਉਹਦੀਆਂ ਫੜਾਂ ਮਾਰਦੇ ਨਹੀਂ ਥੱਕਦੇ। ਹਜ਼ੂਰ ਕਹਿੰਦੇ ਨੇ ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਬਫਾਵੈ। ਬੱਬਾ ਫੱਫੇ ਕੰਨਾਂ ਵਾਹਵੇ ਦਲਾਵਾਂ, ਬਫਾਵੈ ਬਫਾਵੈ ਮੀਨਜ ਫੜਾ ਮਾਰਦਾ, ਡੀਂਗਾ ਮਾਰਦਾ। ਕਿਸੇ ਨਾਲ ਇੱਕ ਚੰਗਿਆਈ ਕਰ ਦਿੱਤੀ, ਆਇਆ ਸੀ ਇੰਡੀਆ ਤੋਂ, ਕੰਧਾਂ ਚ ਵੱਜਦਾ ਫਿਰਦਾ ਸੀ, ਮੈਂ ਆਖਿਆ ਚੱਲ ਕੋ ਨੀ ਮੇਰੀ ਬੇਸਮੈਂਟ ਚ ਰਹਿ ਲੈ, ਨਾ ਕੋਲੋਂ ਦੀ ਲੰਘ ਗਿਆ, ਸਤਿ ਸ੍ਰੀ ਅਕਾਲ ਵੀ ਨਹੀਂ ਆਖਿਆ, ਲੋਕਾਂ ਨੂੰ ਦੱਸਦਾ ਫਿਰਦਾ। ਇੱਕ ਚੰਗਿਆਈ ਕਰ ਲਈਏ ਤੇ ਉਹ ਜਿਤਾਏ ਨਾ ਤੇ ਅਸੀਂ ਫਿਰ ਮਹਿਸੂਸ ਕਰਨੇ ਆ ਬੜਾ ਕਿਰਤ ਕਾਣੇ ਤੇ ਬੰਦਿਆ ਉਸ ਈਸ਼ਵਰ ਨੇ ਤੇ ਤੇਰੇ ਨਾਲ ਬੜੀਆਂ ਨੇਕੀਆਂ ਬੜੀਆਂ ਚੰਗਿਆਈਆਂ ਕੀਤੀਆਂ ਤੇ ਤੂੰ ਭਾਵੇਂ ਉਹਦਾ ਸਿਮਰਨ ਨਾ ਕਰੇ ਉਹ ਗਿਲਾ ਨਹੀਂ ਕਰਦਾ ਬਈ ਇਹਨਾਂ ਦੇ ਕਦੀ ਮੇਰਾ ਧੰਨਵਾਦ ਹੀ ਨਹੀਂ ਕੀਤਾ। ਇਸ ਲਈ ਉਹਦੀ ਸਿਫਤ ਕਰਿਆ ਕਰ, ਉਹਦੀ ਤਾਰੀਫ ਕਰਿਆ ਕਰ, ਉਸਦਾ ਸ਼ੁਕਰ ਸ਼ੁਕਰਾਨਾ ਕਰਿਆ ਕਰ ਬਈ ਵਾਹਿਗੁਰੂ ਮੈਂ ਇਸ ਯੋਗ ਨਹੀਂ ਸਾਂ, ਮੇਰੀ ਇਹ ਕਾਬਲੀਅਤ ਨਹੀਂ ਸੀ, ਮੇਰੀ ਇਹ ਕੁਆਲੀਫਿਕੇਸ਼ਨ ਨਹੀਂ ਸੀ, ਜੋ ਜਿੱਥੇ ਤੂੰ ਜੋ ਕਿਰਪਾ ਕਰ ਦਿੱਤੀ। ਗੁਣ ਗਾਣੇ ਇਹੀ ਨੇ, ਤਾਰੀਫ ਕਰਨੀ,
ਰਹਾਉ ਵੱਡਾ ਭਾਗ ਭੇਟੇ ਗੁਰਦੇਵਾ। ਵੱਡਿਆਂ ਭਾਗਾਂ ਨਾਲ ਗੁਰੂ ਦੇਵ ਦੇ ਨਾਲ ਮੁਲਾਕਾਤ ਹੁੰਦੀ ਹੈ, ਗੁਰੂ ਦੇਵ ਮਿਲਦੇ ਨੇ। ਹੁਣ ਚਲੋ ਭਾਗਾਂ ਵਾਲੇ ਤੇ ਅਸੀਂ ਸਾਰੇ ਹੀ ਆ ਜਿਹੜੇ ਗੁਰੂ ਦੇ ਰੋਜ਼ ਦਰਸ਼ਨ ਕਰਨੇ ਆ, ਪ੍ਰਕਰਮਾ ਕਰਨੇ ਆ, ਮੱਥਾ ਟੇਕਨੇ ਆ, ਤੁਹਾਡੇ ਚਰਨਾਂ ਚ ਨਮਸਕਾਰ ਹੈ, ਤੁਸੀਂ ਬੜੇ ਭਾਗਾਂ ਵਾਲੇ ਹੋ। ਪਰ ਜਿਹੜੀ ਇਹ ਪ੍ਰੋਸੈਸ ਹੀ ਕਹਿਦਾ ਬਈ ਆਏ ਪਿੱਛੋਂ ਹੀ ਅਸੀਂ ਪ੍ਰਪੇਅਰ ਹੁੰਦੇ ਹਾਂ, ਗੱਡੀ ਚੋਂ ਨਿਕਲਣ ਲੱਗਿਆਂ ਜੇ ਨਹੀਂ ਤੇ ਫਿਰ ਕਾਊਂਟਰ ਤੇ ਜਾ ਕੇ ਆਪਣੇ ਹਿਸਾਬ ਨਾਲ ਮਾਇਆ ਲੈ ਲੈਂਦੇ ਹਾਂ, ਤੇ ਆ ਕੇ ਤੇ ਉਹ ਗੋਲਕ ਵਿੱਚ ਪਾ ਕੇ ਮੱਥਾ ਟੇਕ ਕੇ ਉੱਤੋਂ ਦੀ ਆ ਕੇ ਤੇ ਫਿਰ ਬਾਲੀ ਵਾਰੀ ਅਸੀਂ ਸਮਝਣਾ ਵੀ ਸਾਡਾ ਕੰਮ ਪੂਰਾ ਹੋ ਗਿਆ। ਇਹ ਚੰਗੀ ਗੱਲ ਹੈ, ਮੇਰਾ ਨਮਸਕਾਰ ਹੈ, ਪਰ ਅਸਲ ਕਹਾਣੀ ਉਦੋਂ ਗਾਂਹ ਸ਼ੁਰੂ ਹੁੰਦੀ ਹੈ। ਸਤਿਗੁਰੂ ਦੇ ਦਰਸ਼ਨ ਕਰ ਲੈ, ਸਤਿਗੁਰੂ ਨੂੰ ਵੇਖ ਲਿਆ, ਏਦਾਂ ਸੁੰਦਰ ਰਮਾਲਿਆਂ ਚ ਮਹਾਰਾਜ ਸਜੇ ਹੋਏ ਨੇ, ਇਹ ਵੀ ਭਾਗਾਂ ਵਾਲਿਆਂ ਦੇ ਹਿੱਸੇ ਹੁੰਦੇ, ਪਰ ਅਸਲ ਕਹਾਣੀ ਉਦੋਂ ਅੱਗੇ। ਹੁਣ ਗੱਡੀ ਚ ਬਿਠਾ ਕੇ ਛੋਟੇ ਬੱਚੇ ਨੂੰ ਲੈ ਜਾਈਏ ਸਕੂਲ ਦੇ ਕੋਲੋਂ ਬਾਹਰੋਂ, ਵੀ ਬੇਟਾ ਦਾਖਲੇ ਖੁੱਲਣ ਵਾਲੇ ਨੇ, ਤੈਨੂੰ ਇਸ ਸਕੂਲ ਵਿੱਚ ਦਾਖਲੇ ਕਰਾਉਣਾ, ਤੈਨੂੰ ਇਸ ਸਕੂਲ ਵੇਖ ਲੈ ਚੰਗੀ ਤਰ੍ਹਾਂ, ਚੰਗਾ ਪਾਪਾ ਇਹਦੇ ਚ ਕਰਾ ਦੇਈ। ਹੁਣ ਗੱਲ ਤੇ ਉਦਣ ਬਣਨੀ ਹੈ ਜਿੱਦਣ ਦਾਖਲ ਕਰਾ ਦਿੱਤਾ। ਹਜ਼ੂਰ ਕਹਿੰਦੇ ਨੇ ਸਤਿਗੁਰ ਨੂੰ ਸਭ ਕੁ ਵੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਾਈਨ ਬੋਰਡ ਨੂੰ ਦੂਰੋਂ ਅੰਜ ਦੇਖ ਲਿਆ ਤੇ ਮੰਜ਼ਿਲ ਨਹੀਂ ਮਿਲੇਗੀ, ਗੌਰ ਨਾਲ ਅੱਖਾਂ ਖੋਲ ਕੇ ਵੇਖਣਾ ਪਏਗਾ ਮੇਰਾ ਡੈਸਟੀਨੇਸ਼ਨ ਦਾ ਤੀਰ ਕਿੱਧਰ ਹੈ, ਇੱਥੋਂ ਡਿਸਟੈਂਸ ਕਿੰਨੀ ਹੈ, ਫਿਰ ਉਹਨੂੰ ਫੋਲੋ ਕਰਨਾ ਹੈ, ਫਿਰ ਮੰਜ਼ਿਲ ਮਿਲਦੀ ਹੈ। ਕੇਵਲ ਉਹ ਜਿਹੜਾ ਸਾਈਨ ਬੋਰਡ ਲੱਗਾ ਉਹਨੂੰ ਵੇਖਣ ਨਾਲ, ਜਾਂ ਉਹ ਸਾਈਨ ਬੋਰਡ ਜਿਹੜੇ ਪਿੱਲਰ ਨਾਲ ਜੁੜਿਆ ਉਸ ਪਿੱਲਰ ਕੋਲ ਜਾਣ ਨਾਲ। ਹੁਣ ਇੱਕ ਉਹਦੇ ਕੋਲ ਗਿਆ ਹੀ ਨਹੀਂ, ਉਹਦਾ ਤੇ ਬਿਲਕੁਲ ਹੀ ਬੁਰਾ ਹਾਲ ਹੈ ਨਾ, ਉਹ ਕਿਵੇਂ ਪਹੁੰਚੇਗਾ। ਇਸ ਵਾਸਤੇ ਗੁਰੂ ਸਵਾਰਿਓ ਭੇਟੇ ਗੁਰਦੇਵਾ ਦੇ ਅਰਥ ਨੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨਾਲ ਅੰਦਰੋਂ ਜੁੜ ਜਾਈਏ, ਸ਼ਬਦ ਨਾਲ ਜੁੜ ਜਾਈਏ, ਗੁਰੂ ਉਪਦੇਸ਼ ਨਾਲ ਜੁੜ ਜਾਈਏ। ਸੌਖੀ ਕਰਦਿਆਂ ਬੇਨਤੀ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਪਰ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਗੁਰੂ ਦਾ ਸਿੱਖ, ਗੁਰੂ ਦਾ ਸਖਾ ਮਿੱਤਰ, ਗੁਰੂ ਦਾ ਭਰਾ ਕੌਣ ਹੈ? ਜਿਹੜਾ ਗੁਰੂ ਦੀ ਆਗਿਆ ਦਾ ਪਾਲਣ ਕਰਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਏ। ਇਸ ਲਈ ਗੁਰਦੇਵ ਭੇਟਾ ਦਾ ਅਰਥ ਹੈ ਵੀ ਗੁਰੂ ਵਾਲੇ ਬਣ ਜਾਣਾ, ਗੁਰੂ ਦੀ ਸ਼ਰਨ ਵਿੱਚ ਆ ਜਾਣਾ, ਗੁਰੂ ਗੁਰੂ ਜਪਣਾ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਣਾ। ਤੇ ਜਦੋਂ ਬਣ ਜਾਂਗੇ ਫਿਰ ਕੀ ਹੋਵੇਗਾ? ਕੋਟ ਪਰਾਧ ਮਿਟੇ ਹਰ ਸੇਵਾ, ਹਰੀ ਪ੍ਰਭੂ ਦੀ ਸੇਵਾ ਭਗਤੀ ਨਾਲ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਟ ਦੇ ਟੈਂਕੇ ਨੂੰ ਹੁਸ਼ਿਆਰੀ ਆ ਜਾਏ, ਆਮੂਮਨ ਉਹਦੇ ਅਰਥ ਹੋਣਗੇ ਕਰੋੜ। ਉਂਝ ਕੋਟ ਜਦੋਂ ਆ ਜਾਏ ਨਾ, ਏਕ ਕੋਟ ਪੰਚ ਸਿਕਦਾਰਾ, ਹੁਣ ਉੱਥੇ ਟੈਂਕੇ ਨੂੰ ਹੁਸ਼ਿਆਰੀ ਨਹੀਂ, ਉੱਥੇ ਕੋਟ ਦੇ ਅਰਥ ਨੇ ਕਿਲਾ, ਕੱਕੇ ਨੂੰ ਹੋੜਾ ਟੈਂਕਾ ਔਂਕੜ ਇੱਕ ਕਿਲਾ, ਕੱਕੇ ਨੂੰ ਹੋੜਾ ਟੈਂਕਾ ਮੁਕਤਾ ਕਈ ਕਿਲੇ, ਕੱਕੇ ਨੂੰ ਹੋੜਾ ਟੈਂਕੇ ਹੁਸ਼ਿਆਰੀ ਗਿਣਤੀ ਦਾ ਕਰੋੜ, ਮੈਥੇਮੈਟਿਕਸ ਦਾ ਕਰੋੜ, ਕਰੋੜਾਂ ਪਾਪ ਨਾਸ ਹੋ ਜਾਏ। ਅਸੀਂ ਕਈ ਵਾਰੀ ਸ਼ੰਕਾ ਕਰਨੇ ਆ ਵੀ ਬੜੀ ਦੂਰ ਆ ਗਏ ਹਾਂ ਪਾਪ ਕਰਦੇ ਕਰਦੇ, ਗੁਰਮੁਖੋ ਅੰਮ੍ਰਿਤ ਛਕ ਲਓ ਗੁਰਦੁਆਰੇ ਆਵਿਆ, ਨਹੀਂ ਗਿਆਨੀ ਜੀ ਸਾਡੇ ਵਰਗੇ ਪਾਪੀ ਕਿੱਥੇ, ਅਸੀਂ ਤੇ ਬੜੀ ਦੂਰ ਆ ਗਏ ਹਾਂ। ਨਹੀਂ ਭਾਈ ਤੂੰ ਆ, ਭਾਵੇਂ ਤੇਰੇ ਕਰੋੜਾਂ ਪਾਪ ਹੋ ਗਏ ਨੇ ਤੇਥੋਂ ਜਾਣੇ ਅਣਜਾਣੇ, ਗੁਰੂ ਇੰਨਾ ਸਮਰੱਥ ਹੈ ਕਿ ਉਹ ਇੱਕ ਛਿਨ ਭੰਗਰ ਸਮੇਂ ਵਿੱਚ ਤੇਰੇ ਕਰੋੜਾਂ ਪਾਪਾਂ ਦਾ ਨਾਸ ਕਰ ਸਕਦਾ। ਜੇ ਹਜ਼ਾਰ ਟਨ ਲੱਕੜ ਪਈ ਏ ਤੇ ਉਹਨੂੰ ਸਾੜਨ ਲਈ ਹਜ਼ਾਰ ਟਨ ਅੱਗ ਨਹੀਂ ਲਿਆਉਣੀ ਪੈਂਦੀ, ਤੀਲਾਂ ਵਾਲੀ ਡੱਬੀ ਚੋਂ ਇੱਕੋ ਹੀ ਸੀਖ ਕੱਢ ਕੇ ਕਸਾਣੀ ਹੁੰਦੀ ਏ ਤੇ ਸਾਰੀਆਂ ਲੱਕੜਾਂ ਸਵਾਹ ਕਰ ਦਿੰਦਾ। ਨਾਮ ਦੀ ਇੱਕ ਕਣੀ
ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਨੇਸਤੋ ਨਾਬੂਦ ਕਰ ਦਿੰਦੀ, ਪਵਿੱਤਰ ਕਰ ਦਿੰਦੀ ਜੀਵਨ। ਪਰ ਉਹਦੇ ਲਈ ਵੀ ਇੱਕ ਸ਼ਰਤ ਹੈ ਗੁਰਮੁਖੋ, ਉਹ ਇਹ ਹੈ ਵੀ ਇੱਕ ਚੌਪਾਈ ਤੇ ਤੁਸੀਂ ਰੋਜ਼ ਹੀ ਪੜ੍ਹਦੇ ਹੋ ਨਾ ਹਮਰੀ ਕਰੋ ਹੱਥ ਦੇ ਰੱਛਾ, ਇੱਕ ਹੋਰ ਚੌਪਾਈ ਹੈ ਹਜ਼ੂਰ ਦੀ, ਉਹਦੀ ਸ਼ੁਰੂਆਤ ਹੁੰਦੀ ਹੈ ਪਰਨੂ ਆਦਿ ਏਕ ਓਂਕਾਰਾ, ਸਾਨੂੰ ਇਹਦਾ ਨਿਤਨੇਮ ਕਰਾਉਂਦੇ ਹੁੰਦੇ ਸਨ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨੀ ਕਾਲਜ, ਜਦੋਂ ਸਵੇਰੇ ਨਿਤਨੇਮ ਕਰਦੇ ਸਾਂ ਇਹ ਪਰਨੂ ਆਦਿ ਏਕ ਓਂਕਾਰਾ ਵਾਲੀ ਜਿਹੜੀ ਚੌਪਾਈ ਹੈ ਇਹਦਾ ਵੀ ਨਿਤਨੇਮ ਹੁੰਦਾ ਸੀ, ਜਲ ਥਲ ਮਈਅਲ ਕੀ ਉਪਸਾਰਾ। ਅੱਗੇ ਜਾ ਕੇ ਨਾ ਇਹਦੇ ਵਿੱਚ ਇੱਕ ਬਚਨ ਆਉਂਦਾ, ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਪਰ ਇੱਕ ਵਾਰ ਹੀ ਕਹਿ ਦੇ ਸਤਨਾਮ ਸ੍ਰੀ ਵਾਹਿਗੁਰੂ, ਪਰ ਸਮੱਗਰ ਇਕਾਗਰਤਾ ਨਾਲ, ਅੱਧੇ ਮਨ ਨਾਲ ਨਹੀਂ, ਸਾਰੇ ਪਾਪਾਂ ਦਾ ਨਾਸ ਕਰ ਦਿੰਦਾ ਸਿਮਰਨ। ਇਸ ਲਈ ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਰਾਪੈ ਮੈਨੇ ਰੰਗਿਆ ਜਾਏ, ਭੈ ਵਿੱਚ ਖੁੰਭ ਚੜਾਈਏ ਸ਼ਰਮ ਪਾ ਤਨ ਹੋਏ, ਨਾਨਕ ਭਗਤੀ ਜੇ ਰਪੈ ਪਰ ਨਾਲ ਕੋ ਰਹਿ ਸੋਏ ਨਾ ਕੋਏ। ਜੇ ਵਾਹਿਗੁਰੂ ਦੇ ਸੋਹਣੇ ਚਰਨ ਕਮਲਾਂ ਦੇ ਪਿਆਰ ਦੇ ਰੰਗ ਵਿੱਚ ਸੁਰਤ ਰੰਗੀ ਜਾਏ, ਧਿਆਨ ਰੰਗਿਆ ਜਾਏ, ਮਨ ਰੰਗਿਆ ਜਾਏ, ਈਵਨ ਤਨ ਰੰਗਿਆ ਜਾਏ, ਤੇ ਫਿਰ ਸੋਗ ਅਗਨ ਤਿਸ ਜਨ ਨਾ ਵਿਆਪੈ, ਉਹਨੂੰ ਚਿੰਤਾ ਰੂਪੀ ਅੱਗ ਸਾੜਦੀ ਨਹੀਂ। ਚਿੰਤਾ ਦੀ ਅੱਗ ਸਾਨੂੰ ਤਨ ਨੂੰ ਤੇ ਮਨ ਨੂੰ ਦੋਵਾਂ ਨੂੰ ਫੂਕਦੀ ਹੈ, ਆਹ ਬੜੀ ਨਾਮੁਰਾਦ ਬਿਮਾਰੀ ਹੈ, ਹਾਰਟ ਫੇਲੀਅਰ, ਹਾਰਟ ਅਟੈਕ। ਹੁਣ ਐਕਸਪੈਰੀਮੈਂਟ ਇਹ ਕਹਿੰਦੇ ਨੇ ਵੀ ਇਕੱਲੇ ਕੈਲਸਟ੍ਰੋਲ ਨਾਲ ਨਹੀਂ ਇਹ ਹੁੰਦਾ, ਬਹੁਤ ਜ਼ਿਆਦਾ ਚਿੰਤਾ ਕਰਨ ਨਾਲ ਵੀ ਕਈ ਵਾਰ ਹੋ ਜਾਂਦਾ ਹਾਰਟ ਅਟੈਕ, ਬਹੁਤ ਜ਼ਿਆਦਾ ਸਟ੍ਰੈਸ ਹੈ, ਐਂਜਾਇਟੀ ਹੈ, ਇਹਦੇ ਨਾਲ ਵੀ ਹੋ ਜਾਂਦਾ। ਹੁਣ ਉਹ ਚਿੰਤਾ ਦੂਰ ਹੋਵੇ ਉਹਦਾ ਤਰੀਕਾ ਕੀ ਹੈ, ਉਹਨੂੰ ਚੇਤਾ ਕਰੀਏ। ਜਿੱਥੇ ਉਹਦਾ ਚੇਤਾ ਹੈ ਉੱਥੇ ਚਿੰਤਾ ਨਹੀਂ ਰਹਿ ਸਕਦੀ, ਜਿੱਥੇ ਉਹਦਾ ਚੇਤਾ ਨਹੀਂ ਉੱਥੇ ਚਿੰਤਾ ਨੂੰ ਆਉਣ ਤੋਂ ਕੋਈ ਰੋਕ ਵੀ ਨਹੀਂ ਸਕਦਾ। ਇਸ ਲਈ ਉਹਨੂੰ ਚੇਤਾ ਕਰੀਏ ਤਾਂ ਕਿ ਅਸੀਂ ਚਿੰਤਾ ਦੀ ਅੱਗ ਵਿੱਚ ਭੁੱਜਣ ਤੋਂ ਬਚ ਜਾਈਏ।

0: ਸ਼ਰਨਾਈ, ਭਾਈ ਪ੍ਰਭੂ ਦੀ ਸ਼ਰਨ ਪੈ ਕੇ ਫਿਰ ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਉਹ ਵੀ ਸੰਸਾਰ ਸਾਗਰ ਨੂੰ ਪਾਰ ਕਰ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ, ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਾਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਤੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈਂ ਸੁਖ ਹੋਆ, ਤਿਤ ਘਰ ਆਨੰਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ,

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਤੇਗ ਤੇਗ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਤੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ। ਸ੍ਰੀ ਨਨਕਾਣਾ ਸਾਹਿਬ

ਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ

ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰਫ ਰੁਪਏ ਢਾਵਾਂ ਪ੍ਰਵਾਨ ਕਰਨੀਆਂ। ਦਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਜਨਾਬ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭੋਂ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ।

ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕੇ ਓਟ ਪਕਰੀ ਪ੍ਰਭ ਸੁਆਮੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਮਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ।

ਮਨੋ ਵਸਾਰੇ। ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਾ ਨਾਇ ਵਸਿਆ, ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਵਡਿਆਈ ਆ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕਹਿ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ,

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ, ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਜਿੱਥੇ ਸਬਦ ਜਾਏ। ਤੇਗ ਬਹਾਦਰ ਸਿਮਰਿਆ ਹੈ, ਕਰਨ ਉਹਨੇ ਦਿਆ ਮੇ ਧਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਥਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਇਹਨਾਂ ਨਾਮ ਜਪਿਆ ਬਣ ਕੇ ਸੱਗਿਆ ਦੇਵ ਚਲਾਈ, ਤੇਗ ਵਾਸੀ ਦੇਖ ਕੇ ਅਮ੍ਰਿਸ਼ ਕੀਤਾ, ਇਹਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ।
1: ਵਾਹਿਗੁਰੂ ਜੀ।
0: ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਦੇ ਸੀਖ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਆਰਿਆਂ ਨਾਲ ਚਲਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਰਕ ਤੇ ਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਬੋਲਣਾ ਜੀ। ਜਿਸ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਜੇਗ ਤੇਗ ਫਤਿਹ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਧੂ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈ ਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾਂ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਸੇ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ ਹਰਿ ਨਾਨਕ ਸਾਜਿਬ ਖਾਨਾ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਦਰ ਕਰਦੇ ਵਿਦਵਾਨ ਭਾਈ ਹਰਪ੍ਰੀਤ ਸਿੰਘ ਜੀ, ਬੀਬੀ ਦਿਵਿਆ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਸ ਵੇਲੇ ਤੁਰਕੀ ਬਾਣੀ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ। ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ, ਆਪ ਜੀਆਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ, ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ, ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ, ਕਿਰਪਾ ਕਰਨੀ ਜੀ ਪਾਠੀ ਸੀ ਮੈਂ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪਰਿਵਾਰ ਨੂੰ ਗੁਰਬਾਣੀ ਸਾਹਿਬ ਨੂੰ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ, ਕਿਰਪਾ ਕਰਨੀ ਜੀ ਮੇਰਾ ਭਰਿਆ ਹੱਥ ਰੱਖ ਕੇ ਸਾਰੀਆਂ ਸੇਵਾਵਾਂ ਆਪ ਜੀ ਨੇ ਆਪ ਕਿਰਪਾ ਕਰਕੇ ਲੈ ਲੈਣੀਆਂ ਸੱਚੇ ਪਾਤਸ਼ਾਹ ਜੀ, ਪਰਿਵਾਰ ਨੂੰ ਗੁਰਮੁਖ ਦੇ ਦਾਨ ਕਿਰਤ ਕਮਾਈਆਂ ਵਿੱਚ ਕਪਰਤਾਂ ਪਾਉਣੀਆਂ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਪਰਿਵਾਰ ਵਿੱਚ ਵਾਧੇ ਕਰਨੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਜੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਇੱਕ ਸ੍ਰੀ ਖੰਡ ਪਾਤਸ਼ਾਹ ਆਰੰਭ ਕਰਨ ਦੀ ਆਗਿਆ ਬਖਸ਼ੋ, ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ ਸਰਬੱਤ ਦਾ ਭਲਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋ ਨਿਹਾਲ,
1: ਸਤਿ ਸ੍ਰੀ ਅਕਾਲ।

ਸੁਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ।

ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰਾ ਅਕਾਲ ਮੂਰਤ ਆਜੂਨੀ ਸਾਹਿਬ ਅੰਗ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ, ਚੁਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਇ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ।

ਕਰ ਦੇ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗ ਅੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਦਾਹੋ, ਨਾਨਕ ਸੇ ਵੇ ਪ੍ਰਵਾਹੋ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ, ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ, ਸੁਖ ਘਰ ਲੈ ਜਾਏ।

ਜੀ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਹਿਤ ਪੀਰ ਸਰਨਾਥ ਸੁਣਿਆ ਧਰਤ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸੁਲਾਣ ਵੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਹੈ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਦੇ ਪਾਵੇ ਦਾਹ ਸੁਣਿਆ ਹੱਥ ਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਹੈ ਸਰਾ ਗੁਣਾ ਕੇ ਗਾਹ ਸੁਣੇ ਸੇਖ ਪੀਰ ਪਾਤ ਸਾਹ ਸੁਣਿਆਂਦੇ ਪਾਵੇ ਦਾਹ ਸੁਣਿਆ ਹੱਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ

ਚਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਘ ਅਲਵੜ ਤਿਆ ਕੁਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਰੇ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸੋਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ

ਕਾਰ ਭਰੀ ਹੈ ਹੱਥ ਪੈਰ ਤਨ ਦੇ ਹੈ ਪਾਣੀ ਧੋਤੇ ਉਧਰ ਸਖੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ।

ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ।

ਲਿਖਣ ਲਿਖ ਕੁਰਾਨ ਥਿਥ ਵਾਰ ਨਾ ਜੋਗੀ ਜਾਣੇ ਰੁਤ ਮਾਹੋ ਨਾ ਕੋਈ ਜਾਂ ਕਰਤਾ ਸੁਰਠੀ ਕੋ ਸਾਜੇ ਆਪ।

ਗਾਸਾਂ ਗਾਸੋੜ ਕੋੜ ਕਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਸੋ ਠਾਰੇ ਕਹਿਨਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਆਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਏ ਆਪ

ਜਾਣੀਐ ਸਮੁੰਧ ਸਾਧ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿ ਨਾਂਤ ਅੰਤ ਨਾ ਕਰਨੇ ਦੇ ਨਾਂਤ ਅੰਤ ਨਾ ਵੇਖਣ ਸੁਣ ਨਾਂਤ ਅੰਤ ਨਾ ਜਾਪੇ ਕਿਆ ਮਨ ਮੰਤ

ਭੇਗੇ ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹ ਹੀ ਪਾਤ ਸਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬਰਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ

ਬਣਾਰ ਕੇਤੇ ਰਾਗ ਭਰੀ ਸਿਉਂ ਕਹੀ ਕੇਤੇ ਰਾਗ ਭਰੀ ਸਿਉਂ ਕਹੀ ਨਾਉ ਕੇਤੇ ਗਾਵਣ ਹਾਰੇ ਗਾਵੇ ਤੋਂ ਨ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੌਣ ਸਦਾ ਸੁਵਾਰੇ ਗਾਵੇ ਦੇ ਉਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ

ਦੀਵਾਨ ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖਿਓ ਨਾਨਦ ਨਾਵੇ ਬਹੁਤਾਇਓ ਵਡਾਣ ਦੇ ਤਿਸੇ ਆਦੇ ਸਾਧਾ ਨੀਲਾ ਨਾਦ ਨਾਥ ਜੁਗ ਜੁਗੇ ਕੋਵੇ ਸਾਸਨ ਲੋਏ ਭੰਡਾਰ ਜੁਗ ਛਪਾ ਸੁਏਕਾ ਵਾਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਸੇ ਆਦੇ ਸੋ ਆਦਿ ਨੀਲ ਨਾਦ ਨਾਥ ਜੁਗ ਜੁਗੇ ਕੋਵੇ ਸਾ ਇੱਕ ਦੂਜੀ ਪਾਉ ਲੱਖ ਹੋਵੇ ਲੱਖ ਹੋਵੇ ਲੱਖ ਵੀ ਸਾ

ਠੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉੱਥੇ ਪਾਏ

ਸੇ ਮਨ ਮਾਹੇ। ਤਿਥੈ ਭਗਤ ਵਸੈ ਕੈ ਲੋਹ ਕਰੇ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾ ਅੰਤ ਨਾ ਅੰਤ, ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ।

ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖਲਾਗਣ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ

ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾ ਸੁਨਾਤ, ਰਾਗ ਗੁਜਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਅਮ ਕੀਰੇ ਕਿਰਮ ਸਤਿਗੁਰ ਸਰਣਾਈ।

ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਉਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾਂ ਕਰਜ ਕੇ ਆਗੇ ਕਰ ਧਰਿਆ

ਰਹਾ। ਜਰਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸੇ ਕੀ ਧਰਿਆ। ਸਿਰ ਸਿਰ ਜਿਗ ਸੁਭਾਹੀ ਠਾਕਰ, ਕਾਹੇ ਮਨ ਭਉ ਕਰਿਆ। ਉਡੇ ਉਡੇ ਆਵੇ ਸੈਂ ਕੋਸਾ, ਤਿਸ ਪਾਛੇ ਬਚਰੇ ਸ਼ਰਿਆ। ਤਿਨ ਕਵਨ ਖੁਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸੇਠ ਸਿਧਾਨ, ਠਾਕਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾਗਮੀ ਅਪਾਰਾ। ਸਭ ਧਿਆਵੈ ਸਭ ਧਿਆਵੈ, ਤੁਧ ਜੀ ਅਰ ਸੱਚੇ ਸਿਰਜਨਹਾਰ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ। ਸਭ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰ। ਅਰੇ ਆਪੇ ਠਾਕਰ ਅਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜੇ ਅੰਤਰ ਸਰਬ ਨਿਰੰਤਰ ਜੀ, ਆਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਅੰਤ ਬਿਨ ਅਵਰਣਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭੈ ਜਨਾਰ ਧਿਆਇਆ ਜੀ, ਤਿੰਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨਾਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਅਰਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨਾਰ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੀ ਭਗਤ ਸਲਾਨ ਤੁਧ ਜੀ, ਅਰਣ ਕਿਆ ਨੇ ਕਿਆ ਅਨੰਤ।

ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਰ ਜੇ ਵਡਿਓਰ ਨਾ ਕੋਈ ਤੂੰ।

ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸੁਚਿਆਰ ਮੈਂਡਾ ਸਾਈ ਜੋ ਤੂੰ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਆਵ ਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ ਅਰਗੁਣ ਸਦੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇਹੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਣਾ ਕੋਏ ਤੂੰ ਕਰ ਕਰ ਵੇਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲ

ਮਾਲਿਆਨ ਲੋਪਮਨ ਚੌਰੋ ਕਰੇ ਸਗਲ ਬੁਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਾਹਤਾ ਸ਼ਬਦ ਵਾਜੰਤ ਭੇਰੀ ਰਾਵ ਸਹਿ ਸਵ ਨੈਣ ਨਨ ਨੈਨਾ ਤੋਇ ਕੋ ਸਹਿ ਸਮੂਰਤ ਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਜ ਤਪ ਗੰਧੇਵ ਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮੁਕੁਰ ਅੰਧ ਲੋਭਿਤ ਮਨੋ ਅਣ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਏ ਜਾਤੇ ਤੇਰੇ ਨਾਇ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕੋ ਨਗਰ ਬਹ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤਾ ਲਿਖੇ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡਾਉਤ ਪੁਨ ਵੱਡਾ ਹੇ ਰਹਾ ਸਾਗਤ ਹਰਸ ਸਾਧ ਨ ਜਾਣਿਆ ਤਿਨ ਅੰਤਰ ਹਉਮੈ ਖੰਡਾ ਹੇ

ਤੁਹਾਡੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤਰ ਕੀ ਬੇਲਾ ਇਹਾਂ ਖੜ ਚਲੋ ਹਰਲਾ ਅੱਗੇ ਬਸਨ ਸੁਹੇਲਾ ਉਦਕਟੇ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਹਾ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੇਉ ਰਸ ਕਥ ਕਥਾ ਦਿਨ ਜਾਨੀ ਜਾਂ ਕੁਆਏ ਸੋਈ ਵਿਆਹ ਜੋ ਅਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਵੋ ਸੁਖ ਸਹਿਜੇ ਬਹੁਰਨਾਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੀ ਸੁਖ ਮੰਗੈ ਨਾਨਕ ਦਾਸ ਹੈ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕਾ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਰ ਸੱਚ ਜੁਗਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀਲਾ ਜਸ ਗੋਬਿੰਦ ਦਾਸ ਤੁਹਾਰ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੋ ਦਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋ ਬਿਨੰਤੀ ਮੈਨੂੰ ਦੁੱਖ ਸੁੱਖ ਤੂੰ ਜੀ ਪਾਸ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bye.

الله.

Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, Bahe Guru, B
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: Bye.

Vaheguru, Vaheguru, Vaheguru.

Bye.

0: ਤਰਸ ਪਿਓ ਤਰਸ ਪਿਆ ਮੈਂ ਰਹਿਮਤ ਸਤਿਗੁਰ ਸੱਜਣ ਮੇਲੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਦੀਵੇ ਹਰੇ
1: ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਦੀਵੇ ਹਰੇ
0: ਸੋਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣ ਤੂੰ ਸਰਬ ਕਲਾ ਕਾ ਗਿਆਤਾ ਹਮ ਮੂਰਖ ਤੁਮ ਚਤਰ ਸਿਆਣ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ

ਨਾਮ ਸਾਧੂ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬੜੇ ਵੱਡੇ ਭਾਗ ਆਪਣੇ ਪੂਰੇ ਸਤਿਗੁਰਾਂ ਦੀ ਸ਼ਰਨ 'ਚ ਆਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਵੀ ਕਿਹਾ, ਗੁਰਦੇਵ ਵੀ ਕਿਹਾ। ਇਹ ਵੱਡੇ ਭਾਗ ਜਦੋਂ ਆਪਾਂ ਉਹਨਾਂ ਦੀ ਸ਼ਰਨ 'ਚ ਆ ਕੇ ਬੈਠ ਜਾਂਦੇ ਹਾਂ, ਉਹਨਾਂ ਨੂੰ ਮਿਲਦੇ ਹਾਂ, ਆ ਕੇ ਵੰਦਨਾ ਕਰਦੇ ਹਾਂ, ਡੰਡਾਉਤ ਬੰਧਨ ਵੀ ਕਰਦੇ ਨੇ ਕਈ ਲੰਮੇ ਪੈ ਕੇ, ਅਤੇ ਫਿਰ ਇਹ ਸਾਨੂੰ ਅੱਗੇ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਿ ਮੇਰਾ ਹੀ ਰੂਪ ਆ ਅਕਾਲ ਪੁਰਖ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਅਤੇ ਉਹਨੂੰ ਵੀ ਕਰੋ ਡੰਡਾਉਤ ਬੰਧਨ। ਆ ਜਿਹੜੀ ਹੁਣ ਤੁਸੀਂ ਕਰ ਰਹੇ ਹੋ, ਕਿਤੇ ਸਤਿਗੁਰੂ ਦੇ ਕੋਲ ਆਪਾਂ ਬੈਠੇ ਸਾਰੇ, ਤੁਸੀਂ ਬੈਠੇ ਹੋ ਨਾ, ਅਤੇ ਜੇ ਹੁਕਮ ਮੰਨ ਲਈਏ ਥੋੜ੍ਹਾ ਚਿਰ, ਜਿੰਨਾ ਕੁ ਚਿਰ ਸਮਾਂ ਜਿੰਨਾ ਕੁ ਚਿਰ ਤੁਸੀਂ ਬੈਠ ਸਕਦੇ ਹੋ, ਉਨਾ ਚਿਰ ਜੋ ਹੁਕਮਨਾਮਾ ਪੜ੍ਹ ਕੇ ਆਏ ਤੁਸੀਂ ਉਹਨੂੰ ਮੰਨ ਲਈਏ, ਹੈ ਨਾ। ਹੁਕਮਨਾਮਾ ਹੁੰਦਾ ਵਾ ਹੁਕਮ, ਅਤੇ ਉਹ ਮੰਨਣਾ ਹੁੰਦਾ ਵਾ ਬਾਣੀ। ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ। ਆਪਾਂ ਸੇਵਕ ਹਾਂ ਸਾਰੇ, ਅਤੇ ਜੇ ਆ ਕੇ ਬੈਠ ਕੇ ਮੰਨਿਆ ਹੀ ਨਾ ਤਾਂ ਫਿਰ ਕੀ ਫਾਇਦਾ। ਕਿਤੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ। ਪੰਜਵੇਂ ਪਾਤਸ਼ਾਹ ਅੱਜ ਸਾਨੂੰ ਕੀ ਕਹਿ ਰਹੇ ਨੇ, ਵੰਦਨਾ ਕਰੋ। ਵੰਦਨਾ ਵੰਦਨਾ ਹੁੰਦਾ ਉਹਦੇ ਗੁਣ ਗਾਉਣੇ ਵਾਹਿਗੁਰੂ ਦੇ, ਅਕਾਲ ਪੁਰਖ ਦੇ। ਅਤੇ ਬੜੇ ਵੱਡੇ ਭਾਗ ਆ ਤੁਸੀਂ ਬੈਠੇ ਹੋ। ਕਹਿੰਦੇ ਦੋ ਵਾਰੀ ਲਿਖਿਆ, ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ। ਗੋਪਾਲ ਰਾਏ ਕਹਿੰਦੇ ਆ ਵਾਹਿਗੁਰੂ ਜੀ ਨੂੰ। ਪਰ ਕਿ ਵੰਦਨਾ ਕਰਨ ਦਾ ਤਰੀਕਾ ਆਉਣਾ ਚਾਹੀਦਾ ਸਾਨੂੰ। ਸਾਡਾ ਮਨ ਵੰਦਨਾ ਤਾਂ ਕਰਦਾ ਵਾ, ਬੇਨਤੀਆਂ ਤਾਂ ਕਰਦਾ ਵਾ, ਗੁਣ ਗਾਉਂਦਾ ਵਾ, ਪਰ ਮਾਇਆ ਦੇ ਗਾਈ ਜਾਂਦਾ ਵਾ। ਕਿਹਦੇ ਗੁਣ ਗਾਈ ਜਾਂਦਾ? ਜਿਹੜੇ ਅੰਦਰ ਸੋਚਾਂ ਚੱਲੀ ਜਾਂਦੀਆਂ, ਇਹ ਗੁਣ ਗਾਉਣ ਉਹ ਨਹੀਂ ਹਟਦਾ, ਇਹ ਨਾ ਦਿਨੇ ਨਾ ਰਾਤ ਗੁਣ ਗਾਉਂਦਾ ਹੀ ਰਹਿੰਦਾ ਵਾ। ਪਰ ਗਾਉਂਦਾ ਕਿਹਦੇ ਆ? ਮਾਇਆ ਦੇ, ਜਿਹਨੂੰ ਸੋਚਾਂ ਕਹਿੰਦੇ ਆ, ਥਾਟਸ ਆਉਂਦੇ ਆ। ਅਤੇ ਹੁਣ ਆਪਾਂ ਜਿਹੜੇ ਸਤਿਗੁਰੂ ਕਹਿ ਰਹੇ ਉਹ ਗੁਣ ਗਾਉਣੇ, ਵੰਦਨਾ ਹਰ ਵੰਦਨਾ ਗੁਣ ਗਾਵੋ। ਬੋਲੋ ਹਾਂ, ਕਿਹਨਾਂ 'ਤੇ ਗਾਉਣੇ ਆ? ਬੋਲੋ ਜੀ, ਗੋਪਾਲ ਰਾਏ ਕਿਹਨੂੰ ਕਹਿੰਦੇ ਆ? ਵਾਹਿਗੁਰੂ ਜੀ ਨੂੰ। ਅਤੇ ਗਾਈਏ ਫਿਰ, ਅੱਖਾਂ ਬੰਦ ਕਰਕੇ ਇੱਕ ਮਨ ਹੋ ਕੇ, ਕਿਉਂਕਿ ਮਨ ਸਾਡਾ ਨਾ ਜੋਤ ਆ ਨਾ, ਅੱਖਾਂ 'ਚ ਬਾਹਰ ਹੀ ਵੇਖੀ ਜਾਂਦਾ ਕੌਣ ਆਇਆ ਅਤੇ ਕੌਣ ਗਿਆ, ਫਿਰ ਹੋਰ ਮਾਇਆ ਨੂੰ ਵੰਦਨਾ ਕਰਨ ਲੱਗ ਪੈਂਦਾ ਜਦੋਂ ਵੇਖਦਾ ਨਾ, ਅਤੇ ਹੋਰ ਫੁਰਨੇ ਬਣਾਈ ਜਾਂਦਾ। ਪਹਿਲਾਂ ਜਦੋਂ ਅਸੀਂ ਆਉਣਾ ਵਾ, ਸਾਵਧਾਨ ਹੋਣਾ, ਇਕਾਗਰ ਕਰਨਾ ਇਹਨੂੰ। ਜਦੋਂ ਅੱਖਾਂ ਬੰਦ ਕਰਦੇ ਉਦੋਂ ਇੱਕ ਹੋ ਜਾਂਦਾ, ਕੰਨਾਂ 'ਚ ਆ ਜਾਂਦਾ, ਫਿਰ ਉਹ ਮਨ ਦੇ ਥਰੂ ਕਰਨੀ ਹੈ ਵੰਦਨਾ। ਵੰਦਨਾ ਹਰ ਹਾਰ ਕਹਿੰਦੇ ਵਾਹਿਗੁਰੂ ਨੂੰ। ਵੰਦਨਾ ਕਿਹਨੂੰ ਕਰਨੀ ਆ? ਅਤੇ ਆਹ ਗੁਣ ਗਾ ਗਾ ਕੇ ਵਾਹਿਗੁਰੂ ਕਰੋ ਅੱਖਾਂ ਬੰਦ ਕਰਕੇ।

ਸਾਰੇ ਬੋਲਦੇ ਜੀ ਰਾਮ ਰਾਮ ਬੋਲ ਬੋਲ ਵਾਹ।

Grey, ah, Grey, ah, Grey, ah, Grey.

ਸਾਰੇ ਬੋਲੋ ਜੀ ਯਾਰ ਗੁਰੂ ਬੋਲ ਕੇ ਸੁਣਨਾ ਗਾ ਵੀ ਹੈ ਸੁਣੀਏ ਪਿਆਰ ਪਾਉਣਾ ਵਾਹਿਗੁਰੂ ਨੂੰ।

Grün. Ja. Grün. Ja. Grün. Ja. Grün. Ja. Grün. Ja. Grün.

0: ਦੇਖੋ ਜਿਹੜੇ ਇਸ ਤਰ੍ਹਾਂ ਆ ਕੇ ਸੰਗਤ 'ਚ ਨਾਮ ਜਪਦੇ ਆ ਨਾ, ਉਹ ਆਪਣਾ ਮਿਸ਼ਨ ਪੂਰਾ ਕਰ ਲੈਂਦੇ ਆ ਜਿਹਦੇ ਵਾਸਤੇ ਮਾਨਸ ਜਨਮ ਮਿਲਿਆ। ਮਾਨਸ ਜਨਮ ਕਾਹਦੇ ਲਈ ਮਿਲਿਆ? ਭਈ ਪ੍ਰਾਪਤ ਮਾਨੁੱਖ ਦੇਹੁਰੀ ਆ, ਦੇਹੁਰੀ ਹੁੰਦੇ ਦੇਹੀ ਬਾਡੀ, ਕਾਹਦੇ ਲਈ ਮਿਲੀ? ਗੋਬਿੰਦ ਮਿਲਣ ਕੀ, ਇਹ ਦੁਬਾਰਾ ਨਹੀਂ ਮਿਲਣੀ। ਪਰ ਕਰਨਾ ਕੀ ਆ ਜੋ ਤੁਸੀਂ ਕਰ ਰਹੇ ਹੋ? ਬਸ ਹੋਰ ਕੋਈ ਕੰਮ ਨਹੀਂ ਦੱਸਿਆ ਗੁਰਬਾਣੀ 'ਚ ਜੇ ਵਾਹਿਗੁਰੂ ਨੂੰ ਮਿਲਣਾ ਵਾ। ਕਿਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੇ ਕੀ ਕਰ? ਬਸ ਅਸੀਂ ਕੀ ਕਰਦੇ ਹਾਂ, ਪੜ੍ਹ ਲੈਂਦੇ ਹਾਂ, ਆਪਾਂ ਕਰਦੇ ਨਹੀਂ। ਗੁਰਬਾਣੀ ਪੜ੍ਹ ਲੈਂਦੇ ਹਾਂ, ਕਰਦੇ ਨਹੀਂ, ਸੰਗਤ 'ਚ ਆ ਕੇ ਜਪਦੇ ਨਹੀਂ, ਹੈ ਨਾ। ਅਤੇ ਜੋ ਕਹਿ ਰਹੇ ਗੁਰੂ ਉਹ ਕਰਨਾ ਪੈਣਾ। ਉਹ ਕਹਿੰਦੇ ਤੁਸੀਂ ਇਹ 84 ਲੱਖ ਦਾ ਭਵ ਸਾਗਰ ਤਰ ਜਾਓਗੇ। ਭਾ ਸਾਗਰ ਤਰਿਆ ਸਾਧੂ ਸੰਗੇ, ਆ ਸਾਧੂ ਤੁਹਾਨੂੰ ਕਿਹਾ ਸਾਰੇ ਨੂੰ, ਸਾਗਰ ਤਰਿਆ ਅਤੇ ਪਰ ਕਰੋ ਕੀ, ਇਹਦੇ ਨਿਰਭਉ ਨਾਮ ਜਪੋ ਹਰ ਰੰਗੇ। ਹੁਣ ਆਹ ਜੁਗਤ ਆ, ਜਪਦੇ ਤਾਂ ਸਾਰੇ ਹੀ ਆ, ਕਹਿੰਦੇ ਜੀ ਜੁਗਤ ਤਾਂ ਹੁੰਦੀ ਕੋਈ ਨਹੀਂ। ਆ ਜਿਹੜੀ ਅੱਗੇ ਦੱਸੀ ਆ ਨਾ, ਇਹਨੂੰ ਜੁਗਤ ਕਹਿੰਦੇ ਆ, ਟੈਕਨੀਕ ਵੀ। ਨਾਮ ਸਾਰੇ ਜਪਦੇ ਆ ਪਰ ਰੰਗ 'ਚ ਨਹੀਂ ਜਪਦੇ, ਮਾਇਆ ਦੇ ਰੰਗ ਚੱਲੀ ਜਾਂਦੇ, ਨਾਲ ਸੋਚਾਂ ਚੱਲੀ ਜਾਂਦੀਆਂ। ਗੁਰਬਾਣੀ ਸਾਰੇ ਪੜ੍ਹਦੇ ਆ ਪਰ ਨਾਲ ਸੋਚਾਂ ਲਈ ਜਾਂਦੇ, ਉਹ ਰੰਗ ਨਹੀਂ ਆਉਣ ਦੇਣਾ। ਤਾਂ ਹੀ ਲਿਖਿਆ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ। ਜਿਹੜੀਆਂ ਸੋਚਾਂ ਮਾਇਆ ਦਾ ਰੰਗ ਆ, ਅਸੀਂ ਕਿਹਦਾ ਰੰਗ ਚੜ੍ਹਾਉਣਾ? ਮਨ ਨੂੰ ਸੂਰਮਾ ਬਣਾਉਣਾ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ। ਅਜੇ ਤੁਸੀਂ ਅੱਖਾਂ ਬੰਦ ਕਰਦੇ ਮਨ ਕੰਨਾਂ 'ਚ ਆ ਜਾਂਦਾ, ਇਹ ਫਿਰ ਲਲਾਰੀ ਵਾਂਗੂ ਰੰਗਿਆ ਜਾਂਦਾ। ਜਿੱਦਾਂ ਲਲਾਰੀ ਰੰਗਦਾ ਨਾ ਕੱਪੜੇ, ਉਹ ਵੇਖੋ ਕਿੰਨਾ ਟਾਈਮ ਲੱਗਦਾ ਉਹਨੂੰ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਨਹੀਂ ਹੋਣਾ, ਜਿਹੜੇ ਅੱਜ ਕੱਲ੍ਹ ਦੇ ਬੱਚੇ ਆ, ਵੀ ਲਲਾਰੀ ਕੋਲ ਵੀ ਜਾਂਦੇ ਹੁੰਦੇ ਸੀ ਰੰਗ, ਉਹ ਰੰਗਦਾ ਕਿੱਦਾਂ ਸੀ? ਉਹਦੇ ਕੋਲ ਦੋ ਰੰਗ ਹੁੰਦੇ ਸੀ, ਇੱਕ ਤੇ ਮਜੀਠ ਦਾ ਰੰਗ ਹੁੰਦਾ ਸੀ, ਇੱਕ ਹੁੰਦਾ ਸੀ ਕਸੁੰਬੇ ਦਾ। ਕਸੁੰਬੇ ਦਾ ਰੰਗ ਵੀ ਬੜਾ ਸੋਹਣਾ ਹੁੰਦਾ ਸੀ ਪਰ ਉਹ ਕੱਚਾ ਹੁੰਦਾ ਸੀ। ਕਸੁੰਬੇ ਦਾ ਰੰਗ ਸਸਤਾ ਹੁੰਦਾ ਸੀ ਅਤੇ ਜਿਹੜਾ ਮਜੀਠ ਦਾ ਉਹ ਮਹਿੰਗਾ ਹੁੰਦਾ ਸੀ। ਅਤੇ ਉਹਨੇ ਪੁੱਛਣਾ ਜਦੋਂ ਰੰਗ ਕਰਾਉਂਦਿਆਂ ਨੇ, ਚੁੰਨੀਆਂ ਪੱਗਾਂ ਭੈਣਾਂ ਚੁੰਨੀਆਂ ਰੰਗਾਉਂਦੀਆਂ ਸੀ ਗੁਰਮੁਖ ਜਿਹੜੇ, ਉਹ ਪੱਗਾਂ ਨੂੰ ਜਾਂ ਹੋਰ ਕੱਪੜੇ ਰੰਗਾਉਂਦੇ ਸੀ। ਉਹਨੇ ਪਹਿਲਾਂ ਪੁੱਛਣਾ ਵੀ ਕਿਹੜਾ ਕਰਨਾ ਜੀ, ਅਤੇ ਉਹ ਫਿਰ ਜਿਹੜਾ ਮਜੀਠ ਦਾ ਰੰਗ ਸੀ ਉਹਨੂੰ ਪਹਿਲਾਂ ਉਬਾਲਦਾ ਸੀਗਾ ਪਾਣੀ 'ਚ, ਉਬਾਲਦਾ ਸੀ ਮਜੀਠ ਨੂੰ, ਅਤੇ ਉਹ 'ਚ ਰੰਗ ਪਾ ਕੇ ਜਦੋਂ ਫਿਰ ਪੂਰਾ ਪੱਕਾ ਹੋ ਜਾਂਦਾ ਸੀ, ਫਿਰ ਉਹ ਬੰਨ੍ਹ ਕੇ ਨਾ ਡੰਡੇ ਨਾਲ, ਅਤੇ ਇੱਦਾਂ ਇੱਦਾਂ ਕਰੀ ਜਾਂਦਾ ਸੀ, ਫਿਰ ਚੈੱਕ ਕਰਦਾ ਸੀ, ਪਤਾ ਨਹੀਂ ਕਿੰਨਾ ਚਿਰ ਵਿਚਾਰਾ ਲੱਗਾ ਰਹਿੰਦਾ ਹੁੰਦਾ। ਅਤੇ ਇੱਦਾਂ ਹੀ ਸਾਨੂੰ ਕਿਹਾ, ਕਹਿੰਦੇ ਤਨ ਕਰ ਮਟਕੀ ਮਨ ਮਾਹੇ ਬਲੋਵੋ, ਕਹਿੰਦੇ ਆਹ ਬਣਾ ਲਓ ਮਟਕੀ, ਅਜੇ 'ਚ ਸਾ ਇਸ ਮਟਕੀ ਮੈਂ ਸ਼ਬਦ ਸੁਣੋ, ਆ ਜਿਹੜਾ ਵਾਹਿਗੁਰੂ ਬੋਲਦੇ, ਅਤੇ ਮਨ ਕੰਨਾਂ ਦੇ ਟੋਏ 'ਚ ਸੁੱਟ ਲਓ, ਇਹਨੂੰ ਰੰਗੀ ਜਾਓ, ਰੰਗੀ ਜਾਓ, ਰੰਗੀ ਜਾਓ, ਅਤੇ ਸੂਰਮਾ ਬਣ ਜੂਗਾ, ਹਰੀ ਦਾ ਰੰਗ ਚੜ੍ਹ ਜੂਗਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਉਹਨੇ ਫਿਰ ਮਨ ਨੂੰ ਜਿੱਤ ਕੇ ਆਤਮ ਰੂਪ ਕਰ ਲੈਣਾ, ਕਹਿੰਦੇ ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ, ਸਾਡਾ ਪੂਰਾ ਸਤਿਗੁਰੂ ਆ ਜਿਹਦੀ ਸ਼ਰਨ 'ਚ ਬੈਠੇ ਹਾਂ। ਫਿਰ ਅੱਗੇ ਸਤਿਗੁਰੂ ਦੱਸ ਰਹੇ ਨੇ, ਕਹਿੰਦੇ ਠਾਕੁਰ ਗਾਈਏ ਆਤਮ ਰੰਗ, ਮਾਇਆ ਦਾ ਰੰਗ ਨਾ ਆਉਣ ਦਿਆ ਕਰੋ ਵਿੱਚ, ਠਾਕੁਰ ਗਾਈਏ। ਆ ਜਿਹੜਾ ਤੁਸੀਂ ਬੋਲ ਕੇ ਸੁਣਨਾ ਵਾ ਵਾਹ ਗੁਰੂ, ਫੁਰਨਾ ਨਾ ਆਵੇ, ਫੁਰਨਾ ਆ ਗਿਆ ਤਾਂ ਮਾਇਆ ਦਾ ਰੰਗ ਲੱਗ ਗਿਆ ਕਸੁੰਬੇ ਦਾ, ਕੱਚਾ ਰੰਗ ਕਸੁੰਬ ਕਾ ਥੋੜਣਿਆ ਦਿਨ ਚਾਰ। ਅਸੀਂ ਕਹਿੰਦੇ ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੇਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੇਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾਂ ਕੇ ਪਾਸ ਮਿਲਾਪ ਕਿਉਂ ਨਹੀਂ ਹੁੰਦਾ? ਉਸੇ ਵੇਲੇ ਹੋ ਜਾਣਾ ਪਰ ਸਾਨੂੰ ਰੰਗਣਾ ਨਹੀਂ ਆਉਂਦਾ, ਰੰਗਣਾ ਨਹੀਂ ਆਉਂਦਾ। ਅਸੀਂ ਕੀ ਕਰਦੇ ਹਾਂ, ਗੁਰਬਾਣੀ ਵੀ ਪੜ੍ਹੀ ਜਾਂਦੇ ਹਾਂ, ਸੋਚਾਂ ਵੀ ਸੋਚੀ ਜਾਂਦੇ, ਉਹ ਮਾਇਆ ਦਾ ਰੰਗ ਨਹੀਂ ਛੱਡਦਾ ਮਨ, ਸਿਮਰਨ ਵੀ ਕਰੀ ਜਾਂਦੇ ਹਾਂ, ਸੋਚਾਂ ਵੀ ਸੋਚੀ ਜਾਂਦੇ, ਉਹ ਮਾਇਆ ਦਾ ਰੰਗ ਹੈ। ਤਾਂ ਉਹਨਾਂ ਕਿਹਾ ਮਜੀਠ ਦਾ ਰੰਗ ਲਾਓ, ਹੈ ਨਾ, ਮਜੀਠ ਹੁੰਦਾ ਆਉਣ ਹੀ ਨਹੀਂ ਦੇਣਾ ਕੋਈ ਫੁਰਨਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਬੋਲੋ ਹਾਂ ਸੋਚਾਂ ਚੱਲੀ ਜਾਣੀਆਂ ਜੇ ਨਾ ਬੋਲੇ ਉਹ ਮਾਇਆ ਦਾ ਰੰਗ ਲੱਗੀ ਜਾਣਾ ਇਹਨੂੰ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਪਿਆਰਾ ਵਚਨ ਆਇਆ ਉਹ ਥੋੜ੍ਹਾ ਸਮਝ ਲਓ ਸੌਖਾ ਹੋ ਜਾਊ ਤੁਹਾਡੇ ਕਹਿੰਦੇ ਸਾਗਰ ਤਰਿਆ ਸਾਧੂ ਸੰਗ ਸਾਗਰ ਤਰਿਆ ਸਾਰੇ ਸਾਧੂ ਬੈਠੇ ਤਰਨਾ ਕਿੰਨੇ ਸਾਡੇ ਮਨ ਨੇ ਸਾਗਰ ਕੀ ਅੰਦਰ ਸੋਚਾਂ ਦਾ ਭਵ ਸਾਗਰ ਭਵ ਜਲ ਵੀ ਗਿਆ ਅਤੇ ਸ਼ਬਦ ਨੇ ਤਰਾਉਣਾ ਤੁਹਾਨੂੰ ਭਵ ਜਲ ਵਿਖਮ ਅਸਗਾ ਗੁਰ ਸ਼ਬਦੀ ਜਿਹਨੇ ਬੋਲ ਕੇ ਸੁਣ ਲਿਆ ਜੇ ਤੁਹਾਡੇ ਕੋਲ ਨਹੀਂ ਬੋਲਿਆ ਜਾਂਦਾ ਤਾਂ ਤੁਸੀਂ ਜਿਹੜੇ ਲਾਗੇ ਗੁਰਮੁਖ ਬੈਠੇ ਆ ਮੈਂ ਅੱਗੇ ਕਈ ਵਾਰੀ ਬੇਨਤੀ ਕਰਦਾ ਹੁੰਦਾ ਆਪਾਂ ਨਾ ਪੁਰਾਣੇ ਸਮੇਂ 'ਚ ਲੋਕ ਦਰਿਆ ਲੰਘਦੇ ਹੁੰਦੇ ਸੀ ਤੁਰ ਕੇ ਪਾਣੀ ਥੋੜ੍ਹਾ ਹੋਣਾ ਅਤੇ ਜਿਹੜੇ ਨੌਜਵਾਨ ਸੀ ਨਾ ਬੱਚਿਆਂ ਅਤੇ ਬੁੱਢਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਪਾਰ ਲੈ ਜਾਂਦੇ ਜਿਹੜੇ ਨੌਜਵਾਨ ਹੁੰਦੇ ਸੀ ਨਾ ਉਹ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਮੋਢਿਆਂ 'ਤੇ ਚੁੱਕ ਲੈਂਦੇ ਜਿਹੜੇ ਤੁਹਾਡੇ 'ਚੋਂ ਬੋਲਦੇ ਆ ਨਾ ਉੱਚੀ ਵਾਹਿਗੁਰੂ ਤੁਸੀਂ ਉਹਨਾਂ ਦੇ ਨਾਲ ਆਪਣੀ ਆਵਾਜ਼ ਜਿੰਨੀ ਕੁ ਨਿਕਲਦੀ ਰਲਾ ਦਿਓ ਸੌਖਾ ਹੋ ਜੂ ਤੁਹਾਡੇ ਲਈ ਤੁਹਾਡੇ ਲਈ ਸੌਖਾ ਹੋ ਜੂ ਜੇ ਨਹੀਂ ਬੋਲਿਆ ਜਾਂਦਾ ਕਿਉਂਕਿ ਪ੍ਰੋਬਲਮ ਆ ਜਾਂਦੀ ਨਾ ਜਦੋਂ ਤਾਂ ਤਾਂ ਉਹਨਾਂ ਨੇ ਕਿਹਾ ਵਾ ਜਬ ਲਗ ਜ਼ਰਾ ਰੋਗ ਨਹੀਂ ਆਇਆ ਜਦੋਂ ਬੁਢਾਪਾ ਆ ਗਿਆ ਤਾਂ ਬੋਲਿਆ ਨਹੀਂ ਜਾਂਦਾ ਹੈ ਨਾ ਤਾਂ ਕਿਹਾ ਨਾ ਜਵਾਨੀ 'ਚ ਕਰ ਲਓ ਕੰਮ ਸਾਰੇ ਹੈ ਨਾ ਧਨ ਜਿਹੜਾ ਜੋਬਨ ਆ ਇਹਦੇ ਵਿੱਚ ਹੀ ਕੰਮ ਨਿਬੇੜ ਲਓ ਕਹਿੰਦੇ ਅਤੇ ਜਦੋਂ ਤੁਹਾਡਾ ਬੁੱਢੇ ਹੋ ਗਏ ਵੀ ਨੈਣੋ ਨੀਰ ਬਹੇ ਤਨ ਖੀਨਾ ਭੈ ਕੇਸ ਦੁੱਧਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੇ ਰੱਬ ਕਿਹਾ ਕਰੇ ਪੁਰਾਣੀ ਫਿਰ ਕੀ ਕਰੋਗੇ ਹੈ ਨਾ ਇਸ ਲਈ ਸਾਨੂੰ ਫਿਰ ਤਰੀਕਾ ਦੱਸਿਆ ਕਿ ਸੰਗਤ ਕਰੋ ਜਿਹੜੇ ਬੋਲਦੇ ਆ ਨਾ ਉਹਨਾਂ ਦੇ ਵਿੱਚ ਆਵਾਜ਼ ਰਲਾ ਦਿਓ ਸੁਰਤੀ ਸੁਰਤ ਰਲਾਈਏ ਏਤ ਤਨਕਾ ਤੁਲਾ ਲੱਗੀ ਕਹਿੰਦੇ ਭਵ ਸਾਗਰ ਤਰਾ ਦੇਣਗੇ ਤੁਹਾਨੂੰ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਆਓ ਆਪਾਂ ਫਿਰ ਉਹਨਾਂ ਦੀ ਆਵਾਜ਼ ਦੇ ਵਿੱਚ ਆਵਾਜ਼ ਰਲਾਈਏ ਸਾਰੇ ਬੋਲੋ ਥੋੜ੍ਹਾ ਜਿਹਾ ਕੋਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਅੱਖਾਂ ਬੰਦ ਕਰਕੇ ਜਿੰਨਾ ਬੋਲ ਸਕਦੇ ਉਹਨਾਂ ਤੋਂ ਬੋਲੋ
0: ਗੁਰੂ ਵਾਹਿਗੁਰੂ

Ivan, gry, Ivan, gry, Ivan, gry, Ivan, gry, Ivan, gry. सारे बोलो जी।